0: Unity, uniting the world for your listening pleasure at Fairchild Radio, the multicultural spirit of Calgary, CHKF 94.7 FM.
1: 94.7 FM ਤੇ ਲੋਕ ਸਾਥ ਦਾ ਦੂਸਰਾ ਹਿੱਸਾ ਸੁਣ ਰਹੇ ਜੀ ਕਮਰਸ਼ੀਅਲਸ ਨਹੀਂ ਲੈ ਲਈਏ ਉਦੋਂ ਬਾਅਦ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 7 ਲੋਕੇਸ਼ਨਾਂ ਨੇ 3690 ਵੈਸਟਮਿੰਡ ਡਰਾਈਵ ਵੈਸਟਮਿੰਡ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ ਚੌਂਟ ਐਵਨਿਊ ਤੇ ਫਾਲਕਨ ਰਾਜ ਬੁਲੇਵਰਡ 80 ਐਵਨਿਊ ਤੇ ਟੈਰਾਡੇਲ ਡਰਾਈਵ ਦੇ ਕਾਰਨਰ ਤੇ ਮੇਟੀ ਸਟ੍ਰੀਟ 104 ਐਵਨਿਊ ਸਿਟੀ ਸਕੇਪ ਸਕੇਅਰ 128 ਐਵਨਿਊ ਰੈਡ ਐਮਰਗੇਟ ਰੈਡ ਸਟੋਨ 144 ਐਵਨਿਊ ਕਾਰਿੰਗਟਨ ਬੁਲੇਵਰਡ ਕਾਰਿੰਗਟਨ ਤੇ ਮੇਨ ਸਟ੍ਰੀਟ ਏਡਰੀ 7ਵੀਂ ਲੋਕੇਸ਼ਨ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ 'ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਖਰੀਦ ਸਕਦੇ ਹੋ 403-835-22 ਨੰਬਰ ਹੈ ਸਾਂਝਾ ਸਾਰੀਆਂ ਹੀ ਲੋਕੇਸ਼ਨਾਂ ਦਾ ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਅਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਲਾਅ ਕ੍ਰਿਮੀਨਲ ਕੇਸ ਬਣ ਗਿਆ ਤਾਂ 403-285-7070 ਨੰਬਰ ਹੈ ਰਿਲਾਇੰਸ ਲੀਗਲ ਗਰੁੱਪ ਦਾ ਏ ਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5 ਟਨ ਟਰੱਕ ਖਰਾਬ ਹੋ ਗਿਆ ਤੇ ਬਹੁਤ ਵੱਡਾ ਫਲੀਟ ਹੈ ਉਹਨਾਂ ਕੋਲ ਹਰ ਕਿਸਮ ਦਾ ਟੋ ਟਰੱਕ ਹੈ ਕੋਈ ਹੈਵੀ ਇਕੁਪਮੈਂਟ ਟੋ ਕਰਾਉਣਾ ਰੇਟ ਕਹਿੰਦੇ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਤੁਹਾਨੂੰ ਚੰਗਾ ਲੱਗੂਗਾ ਨੰਬਰ ਉਹਨਾਂ ਦਾ 403-470-8697 ਹੈ 403-470-8697 ਪੀ ਐਨ ਜੀ ਐਕਸਕਾਵੇਟਿੰਗ ਐਂਡ ਡੈਮੋਲੀਸ਼ਨ ਪੁਰਾਣੇ ਘਰ ਢਾ ਕੇ ਜਾਂ ਨਵੀਂ ਸਬਡਿਵੀਜ਼ਨ ਲਾਟ ਡੇਕ ਕਰਵਾਉਣਾ ਗਰਮੀ ਦੀ ਗੱਲ ਕੰਪਲੀਟ ਪੈਕੇਜ ਦਿੰਦੇ ਨੇ 407-1818-21 ਉਹਨਾਂ ਦਾ ਨੰਬਰ ਹੈ 403-818-2821 ਰਿਓ ਬੈਂਕ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਸਮਾਜਿਕ ਰਾਜਨੀਤਿਕ ਇਕੱਠ ਕਰਨਾ ਹੈ ਤਾਂ 403-633-2000 ਨੰਬਰ ਹੈ 403-633-2000 ਇਹ ਸਨ ਸਾਡੇ ਸਪੋਂਸਰਸ ਬਿਲਕੁਲ ਜੀ ਮੈਂ ਸਟੂਡੈਂਟਸ ਦੀ ਅਪਡੇਟ ਦੇਊਂਗਾ ਮੈਂ ਉੱਧਰ ਵੱਲ ਨੂੰ ਹੀ ਜਾ ਰਿਹਾ ਸੀਗਾ ਤੇ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਕਾਫੀ ਦੇਰ ਬਾਅਦ ਤੁਸੀਂ ਹਾਜ਼ਰੀ ਲਵਾਈ ਹੈ ਜਿੱਥੇ ਬੈਠੇ ਸੁਣ ਰਹੇ ਹੋ ਖੁਸ਼ ਰਹੋ ਤੇ ਧੰਨਵਾਦ ਹੈ ਤੁਹਾਡਾ ਹੁਣ ਸਟੂਡੈਂਟ ਮਸਲੇ ਵਾਲੇ ਵਿੱਚ ਹੀ ਮੈਂ ਅੱਗੇ ਗੱਲ ਤੋਰਨੀ ਸੀਗੀ ਕਿਉਂਕਿ ਥੋੜਾ ਜਿਹਾ ਬੈਕਗਰਾਊਂਡ ਤੁਹਾਨੂੰ ਦੱਸਣੀ ਸੀਗੀ ਕਿਸ ਤਰ੍ਹਾਂ ਡੀਪ ਸਟੇਟ ਕਹਿ ਲਓ ਇੰਡੀਅਨ ਏਜੰਸੀਜ਼ ਕਹਿ ਲਓ ਗੌਰਮੈਂਟ ਜਿਹੜੀ ਹੈ ਲਾਰੈਂਸ ਬਿਸ਼ਨੋਈ ਨੂੰ ਪ੍ਰਾਹੁਣਿਆਂ ਵਾਂਗੂ ਅੰਦਰ ਰੱਖਿਆ ਹੋਇਆ ਤੇ ਉੱਥੋਂ ਉਹ ਆਪਦਾ ਓਪਰੇਸ਼ਨ ਚਲਾ ਰਿਹਾ ਕੈਨੇਡਾ ਤੇ ਅਮੈਰੀਕਾ ਦੇ ਵਿੱਚ ਬਹੁਤ ਸਾਰੀਆਂ ਐਫ ਬੀ ਆਈ ਦੀਆਂ ਰਿਪੋਰਟਾਂ ਨੇ ਇਹ ਸਾਬਤ ਕਰ ਦਿੱਤਾ ਹੁਣ ਕੋਈ ਲੁਕੀ ਛਿਪੀ ਗੱਲ ਨਹੀਂ ਰਹਿ ਗਈ ਕਿ ਕਿਸ ਤਰ੍ਹਾਂ ਇਨਵੋਲਵਮੈਂਟ ਹੈ ਡੀਪ ਸਟੇਟ ਦੀ ਇੰਡੀਆ ਗੌਰਮੈਂਟ ਦੀ ਇੰਡੀਅਨ ਏਜੰਸੀਜ਼ ਦੀ ਸੋ ਇਹ ਇੱਕ ਫੇਰ ਹੋਰ ਤੀਸਰਾ ਚੌਥਾ ਜਿਹੜਾ ਹਮਲਾ ਸੀਗਾ ਕੌਮ ਦੇ ਉੱਤੇ ਕਿ ਸਿੱਖ ਕੌਮ ਨੂੰ ਬਦਨਾਮ ਕਰੋ ਕਿ ਇਹ ਕ੍ਰਿਮੀਨਲਸ ਨੇ ਕਿਉਂਕਿ ਪਹਿਲਾਂ ਜਿਵੇਂ ਦੱਸਿਆ ਕਿ ਏਅਰ ਇੰਡੀਆ ਕਰੈਸ਼ ਕੋਈ ਇਹਦੇ ਵਿੱਚ ਇਫ ਔਰ ਬਟ ਨਹੀਂ ਹੈਗੀ ਸਾਰਾ ਕੁਛ ਲਿਖਿਆ ਪਿਆ ਸਾਫ਼ ਟਾਰਗੇਟ ਦੇ ਵਿੱਚ ਬਹੁਤ ਲੰਬੀਆਂ ਕਹਾਣੀਆਂ ਨੇ ਉਹ ਜਦੋਂ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਲੱਗਦਾ ਅੱਖਾਂ ਖੁੱਲ੍ਹਦੀਆਂ ਨੇ ਤੁਹਾਡੀਆਂ ਕਿ ਕਿਵੇਂ ਕਿਉਂਕਿ ਪੰਜਾਬ ਅੱਖਾਂ 'ਚ ਰੜਕਦਾ ਬਹੁਤ ਦੇਰ ਦਾ ਇਹਨਾਂ ਦੇ ਕੰਟਰੋਲ 'ਚ ਨਹੀਂ ਹੋ ਰਿਹਾ ਉਹਨਾਂ ਨੂੰ ਉਹਨਾਂ ਦੀ ਕੋਸ਼ਿਸ਼ ਹੈ ਕਿ ਇਹਨੂੰ ਥੱਲੇ ਕਿਵੇਂ ਲਾਉਣਾ ਪਰ ਇਹ ਲੱਗਣੇ ਨਹੀਂ ਕਿਉਂਕਿ ਇਹ ਇਹਨਾਂ ਦੀ ਜਿਹੜੀ ਤਸੀਰ ਹੈ ਨਾ ਇਹ ਮਿੱਟੀ ਹੈ ਇਹ ਭੁੱਲ ਜਾਓ ਤੁਸੀਂ ਇਹਦਾ ਤੁਹਾਨੂੰ ਜਿਹੜਾ ਗੋਵਾ ਦਾ ਗਵਰਨਰ ਸੀਗਾ ਉਹਨੇ ਕਿਸਾਨ ਸੰਘਰਸ਼ ਵੇਲੇ ਬਹੁਤ ਵਾਰ ਕਿਹਾ ਸੀਗਾ ਸਤਿਪਾਲ ਮਲਿਕ ਹੈ ਨਹੀਂ ਇਸ ਦੁਨੀਆਂ 'ਚ ਉਹਨੇ ਉਹਨੇ ਉਸ ਟਾਈਮ ਮੋਦੀ ਨੂੰ ਕਿਹਾ ਸੀ ਕਹਿੰਦਾ ਇਹਨਾਂ ਨਾਲ ਜੱਫੀ ਪਾ ਕੇ ਤਾਂ ਕੁਛ ਵੀ ਕਰਵਾ ਸਕਦਾ ਪਰ ਜੇ ਤੂੰ ਅੱਖਾਂ 'ਚ ਅੱਖਾਂ ਪਾ ਕੇ ਅੱਖਾਂ ਕੱਢੇਗਾ ਤਾਂ ਇਹ ਨਹੀਂ ਸੂਤ ਆਉਣੇ ਦਿੱਥੋਂ ਇਹ ਉਹ ਕੌਮ ਹੈ ਸੋ ਇਹ ਬਦਨਾਮ ਕਰਨ ਦਾ ਇੱਕ ਸਿੱਖ ਕੌਮ ਨੂੰ ਸੀ ਔਰ ਹੋਏ ਵੀ ਹਾਂ ਅਸੀਂ ਕਦੇ ਨਹੀਂ ਸੋਚਿਆ ਸੀਗਾ ਕਿ ਪੰਜਾਬ ਦੇ ਵਿੱਚ ਜੰਮਿਆ ਪਲਿਆ ਜਾਂ ਪੰਜਾਬ ਤੋਂ ਬਾਹਰ ਵੀ ਜੰਮਿਆ ਪਲਿਆ ਕੋਈ ਪੰਜਾਬੀ ਗਰੋਸਰੀ ਚੋਰੀ ਕਰੂਗਾ ਕਦੇ ਕੋਈ ਲਿਕਰ ਸਟੋਰ 'ਚ ਕੋਈ ਲਿਕਰ ਚੋਰੀ ਕਰਦਾ ਫੜਿਆ ਜਾਊਗਾ ਕਦੇ ਕਾਰਾਂ ਚੋਰੀ ਕਰਦੇ ਫੜੇ ਜਾਣਗੇ ਐਡੀ ਵੱਡੀ ਤਾਂ ਇਹ ਨਹੀਂ ਕਿ ਪਹਿਲਾਂ ਹੈ ਨਹੀਂ ਸੀਗੇ ਇੱਕਾ ਦੁੱਕਾ ਪਹਿਲਾਂ ਵੀ ਇਹ ਨਹੀਂ ਹੈਗਾ ਮੈਂ ਕਹਿੰਦਾ ਕਿ ਸਾਡੇ 'ਚ ਸਾਰੇ ਇਮਾਨਦਾਰ ਸੀ ਪਰ ਜੋ ਹੁਣ ਪਿਛਲੇ ਸਾਲ ਦੋ ਸਾਲਾਂ ਦੇ ਵਿੱਚ ਫੋਟੋਆਂ ਛਪੀਆਂ ਨੇ ਉਹ ਵੱਡੀ ਤਾਦਾਦ ਦੇ ਵਿੱਚ ਪੰਜਾਬੀ ਸੀਗੇ ਉਹਨਾਂ 'ਚੋਂ ਬਹੁਤ ਸਾਰੇ ਵਲਨਰੇਬਲ ਜਿਹੜੇ ਬੱਚੇ ਸਿਚੁਏਸ਼ਨਾਂ 'ਚੋਂ ਲੰਘ ਰਹੇ ਸੀ ਉਹ ਲਾਲਚ ਵਿੱਚ ਫਸ ਗਏ ਕੁਛ ਇੱਥੋਂ ਵਾਲੇ ਵੀ ਸੀਗੇ ਇਹ ਨਹੀਂ ਕਿ ਸਾਰੇ ਹੀ ਸਟੂਡੈਂਟ ਸੀਗੇ ਸੋ ਉਹ ਜਿਹੜੀਆਂ ਸਾਡੀਆਂ ਛਪੀਆਂ ਫੋਟੋਆਂ ਜਿਹਦੇ ਕਾਰਨ ਬਹੁਤ ਵੱਡੀ ਪੱਧਰ 'ਤੇ ਬਦਨਾਮੀ ਹੋਈ ਹੈ ਔਰ ਇਹ ਕੋਸ਼ਿਸ਼ ਕੀਤੀ ਗਈ ਹੈ ਡੀਪ ਸਟੇਟ ਵੱਲੋਂ

ਲਾਰੈਂਸ ਬਿਸ਼ਨੋਈ ਦੇ ਥਰੂ ਕਿ ਇਹਨਾਂ ਨੂੰ ਬਦਨਾਮ ਕਰੋ, ਇਹਨਾਂ ਤੋਂ ਇਹਨਾਂ ਇਹਨਾਂ ਦੇ ਇਹਨਾਂ ਤੋਂ ਹੀ ਮਰਵਾਓ, ਐਕਸਟੋਰਸ਼ਨ ਕਾਲਾਂ ਅਤੇ ਹੋਰ ਇਹ ਸਭ ਕੁਛ ਕਰਵਾਇਆ ਗਿਆ। ਅਤੇ ਖੈਰ ਕੋਈ ਗੱਲ ਨਹੀਂ, ਇਸ ਸਿਚੁਏਸ਼ਨ 'ਚੋਂ ਵੀ ਕੌਮ ਨਿਕਲ ਜੂ, ਕਿਉਂਕਿ ਇਹ ਕੋਈ ਪਹਿਲੀ ਵਾਰ ਨਹੀਂ ਇਸ ਕੌਮ ਦੇ ਉੱਤੇ ਪਿਆ। ਹੁਣ ਜਿਹੜੀ ਸਟੂਡੈਂਟ ਦੀ ਸਿਚੁਏਸ਼ਨ ਹੈ ਜਿਹੜੀ ਇਸ ਵਕਤ, ਉਹ ਇਹ ਹੈ ਕਿ ਅੱਜ ਜੋ ਇਕੱਠ ਹੋਇਆ, ਧੰਨਵਾਦ ਹੈ ਸਟੂਡੈਂਟ ਇਸ ਗੱਲ ਨੂੰ ਮੰਨ ਗਏ ਸੀਗੇ ਜਦੋਂ ਮੇਰੇ ਕੋਲ ਬੁੱਧਵਾਰ ਨੂੰ ਆਏ ਸੀ, ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸੈਡਲ ਟਾਊਨ ਸਰਕਲ 'ਚ ਨਾ ਕਰੋ, ਗੁਰੂ ਘਰ ਕਰ ਲਓ। ਇਹ ਗੁਰੂ ਘਰ ਆਪਣਾ ਹੀ ਹੈ, ਸੰਗਤ ਦਾ ਹੀ ਹੈ ਗੁਰੂ ਘਰ ਸਾਰੇ ਹੀ, ਜਿੱਥੇ ਕੈਨੇਡਾ 'ਚ ਜਿੱਥੇ ਜਿੱਥੇ ਵੀ ਸਟੂਡੈਂਟ, ਮੇਰੇ ਖਿਆਲ ਛੋਟੇ ਛੋਟੇ ਟਾਊਨਾਂ ਦੇ ਵਿੱਚ ਵੀ ਜਿੱਥੇ ਗੁਰੂ ਘਰ ਹੈ, ਸਟੂਡੈਂਟਸ ਦੇ ਲਈ ਲੰਗਰ ਅਤੇ ਹੋਰ ਮਦਦ ਕਰ ਰਹੇ ਹੈ, ਬਹੁਤ ਗੁਰੂ ਘਰਾਂ ਨੇ ਮਦਦ ਕੀਤੀ ਹੈ, ਵੀ ਤੁਸੀਂ ਕਿਉਂ ਨਾ ਇੱਥੇ ਕਰੋ। ਇੱਥੇ ਮੇਰਾ ਮਕਸਦ ਵੀ ਇਹੀ ਸੀ ਕਿ ਗੁਰੂ ਘਰ ਕਮੇਟੀ ਨੂੰ ਬੇਨਤੀ ਕਰੀਏ ਕਿ ਬੱਚਿਆਂ ਨੂੰ ਇੱਥੇ ਸਪੇਸ ਦੇ ਦਿਓ, ਇੱਥੇ ਜਗ੍ਹਾ ਦੇ ਦਿਓ। ਟੈਂਟ ਜਿਹੜੇ ਬਾਹਰ ਲੱਗੇ ਜਿੱਥੇ ਵਿਆਹ ਸ਼ਾਦੀਆਂ ਦੇ ਆਪਣਾ ਕੇਟਰਿੰਗ ਹੁੰਦੀ ਹੈ, ਵੀ ਉਹ ਖਾਲੀ ਪੈ ਰਹੇ ਜਦ ਤੱਕ ਵਿਆਹ ਨਹੀਂ ਕੋਈ ਹੁੰਦਾ। ਜਦੋਂ ਵਿਆਹ ਨਹੀਂ ਕੋਈ ਹੁੰਦਾ, ਵੀ ਸੈਡਲ ਟਾਊਨ ਸਰਕਲ 'ਚ ਆਪਾਂ ਇਹਨਾਂ ਨੂੰ ਬੇਨਤੀ ਕਰਕੇ ਵੀ ਬੱਚੋ ਇੱਥੋਂ ਹੁਣ ਠੀਕ ਹੈ, ਪ੍ਰੋਟੈਸਟ ਕਰ ਲਿਆ, ਅਵੇਅਰਨੈਸ ਹੋ ਗਈ ਹੈ, ਬਹੁਤ ਹੋ ਗਿਆ, ਹੁਣ ਤੁਸੀਂ ਇੱਥੇ ਆ ਜਾਓ। ਕਿਉਂਕਿ ਉਹਨਾਂ ਦੀਆਂ ਜਿਹੜੀ ਮਜ਼ਬੂਰੀਆਂ ਹੈਗੀਆਂ ਉਹ ਇਹ ਹੈ ਕਿ ਬਹੁਤੇ ਬੱਚਿਆਂ ਕੋਲ ਹੁਣ ਕੰਮ ਹੈ ਨਹੀਂ ਗਾ, ਕਿਉਂਕਿ ਵਰਕ ਪਰਮਿਟ ਹੈ ਨਹੀਂ ਗਾ। ਹੁਣ ਜਦੋਂ ਮੇਰੇ ਕੋਲ ਆਏ ਬੈਠੇ ਗੱਲਾਂ ਬਾਤਾਂ ਕਰਦੇ ਰਹੇ ਅਸੀਂ, ਤਾਂ ਮੈਨੂੰ ਕਹਿੰਦੇ, ਜਦੋਂ ਮੈਂ ਪੁੱਛਿਆ ਉਹਨਾਂ ਨੂੰ ਕੰਮ, ਉਹ ਕਹਿੰਦੇ ਅੰਕਲ ਅਸੀਂ ਕੰਮ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਵਰਕ ਪਰਮਿਟ ਹੈ ਨਹੀਂ। CBSE ਦੀਆਂ ਰੇਡਾਂ ਪੈਂਦੀਆਂ ਨੇ। ਇੱਕ ਲੜਕੀ ਸਾਡੇ ਕਹਿੰਦੇ ਸਾਥਣ ANW ਚੋਂ ਚੈੱਕ ਪਿੱਕ ਕਰਨ ਗਈ ਸੀ, ਉੱਥੇ ਕੰਮ ਨਹੀਂ ਸੀ ਕਰਦੀ, ਪਰ ਉਹਨੂੰ ਉਹਦੇ ਕੰਸਲਟੈਂਟ ਨੇ ਦੱਸਿਆ ਨਾ ਕਿ ਤੇਰਾ ਸਟੇਟਸ ਐਕਸਪਾਇਰ ਹੋਇਆ ਵਾ, ਉੱਥੇ CBSE ਦੀ ਰੇਡ ਪੈ ਗਈ ਅਤੇ ਉਹ ਬੱਚੀ ਨੂੰ ਉਹਨਾਂ ਨੇ ਫੜ ਲਿਆ ਅਤੇ $5,000 ਰਾਈਡ ਵੇ ਲੋਇਰ ਕਰਨਾ ਪਿਆ। ਸੋ ਇਹ ਮੁਸ਼ਕਲਾਂ ਬੱਚਿਆਂ ਨੂੰ ਹੈਗੀਆਂ ਨੇ। ਅਤੇ ਹੁਣ ਉਹ ਮੈਂ ਜਦੋਂ ਗੱਲਾਂ ਬਾਤਾਂ ਅਸੀਂ ਕੀਤੀਆਂ, ਮੈਂ ਕਿਹਾ ਵੀ ਉੱਥੇ, ਕਹਿੰਦੇ ਯਾਰ ਅੰਕਲ ਉੱਥੇ ਅਸੀਂ ਸ਼ਾਮ ਨੂੰ ਬੈਠਦੇ ਹਾਂ, ਕਮ ਸੇ ਕਮ ਦੁੱਖ ਸੁੱਖ ਸਾਂਝਾ ਕਰ ਲੈਂਦੇ ਹਾਂ ਇੱਕ ਦੂਜੇ ਨਾਲ, ਅਸੀਂ ਘਰੇ ਕਿਵੇਂ 24 ਘੰਟੇ ਬੈਠੇ ਰਹੀਏ, ਜਿਹੜੀ ਕਿ ਜਾਇਜ਼ ਹੈ। ਹੁਣ 24 ਘੰਟੇ ਵਿਹਲਾ ਬੱਚਾ, 22-24 ਸਾਲ ਦੀ ਉਮਰ ਹੈ, ਉਹ ਕੀ ਕਰਨਗੇ 24 ਘੰਟੇ? ਸਾਰਾ ਦਿਨ TV ਨਹੀਂ ਦੇਖ ਸਕਦੇ, ਕਿੱਥੇ ਜਾਣ? ਬਹੁਤਿਆਂ ਕੋਲ ਕਾਰਾਂ ਵੀ ਨਹੀਂ ਹੈਗੀਆਂ। ਸੋ ਆਬਵੀਅਸਲੀ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਣਗੇ, ਮੈਂਟਲ ਹੈਲਥ ਦਾ ਸ਼ਿਕਾਰ ਹੋਣਗੇ, ਉਹ ਕਿਸੇ ਗਲਤ ਹੱਥਾਂ 'ਚ ਪੈ ਸਕਦੇ ਨੇ। ਜਿਵੇਂ ਆਹ ਇਹ ਤਾਂ ਲੱਭਦੇ ਫਿਰਦੇ ਆ ਲਾਰੈਂਸ ਬਿਸ਼ਨੋਈ ਗਰੁੱਪ, ਤਾਂ ਹਾਲਾਂਕਿ ਸਰਕਾਰ ਨੇ ਬਹੁਤ ਸਿਕੰਜਾ ਕੱਸਿਆ ਹੋਇਆ, ਹੁਣ ਹਰ ਪਾਸਿਓਂ ਜਿਹੜੀਆਂ ਜਿੰਨੀਆਂ ਸਾਡੀਆਂ RCMP ਅਤੇ ਸਿਟੀ ਪੁਲਿਸ ਨੇ ਜਾਂ CSIS ਨੇ ਜਾਂ ਹੋਰ ਹੈ, FBI ਹੈ, USD ਹੈ, ਸਾਰੇ ਪਾਸੋਂ ਸਿਕੰਜਾ ਬੇਸ਼ੱਕ ਕੱਸਿਆ ਹੋਇਆ, ਪਰ ਫਿਰ ਵੀ ਜਿਹੜੇ ਬੱਚੇ ਕਈ ਵਾਰੀ ਗਲਤ ਰਸਤੇ ਪੈ ਜਾਂਦੇ ਨੇ, ਇਹਨਾਂ ਨੂੰ ਕੋਈ ਡਰੱਗ ਡੀਲਰ ਮਿਲ ਗਿਆ, ਕੋਈ ਹੋਰ ਇਹੋ ਜਿਹਾ ਮਿਲ ਗਿਆ ਜਿਹਨੇ ਇਹਨਾਂ ਨੂੰ ਕਹਿਤਾ ਵੀ ਠੀਕ ਹੈ ਤੁਹਾਡੇ ਇੱਦਾਂ ਪੈਸੇ ਬਣ ਸਕਦੇ ਆ, ਗਲਤ ਰਸਤੇ ਵੀ ਪੈ ਸਕਦੇ ਆ। ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਸਪੇਸ ਦੇਈਏ। ਗੁਰੂ ਘਰ ਦੇ ਵਿੱਚ ਕੋਈ ਮੀਟਿੰਗ ਕਰਨੀ ਹੈ, ਸੀਨੀਅਰ ਸੁਸਾਇਟੀ 'ਚ ਕੋਈ ਮੀਟਿੰਗ ਕਰਨੀ ਹੈ, 5 ਵਜੇ ਤੋਂ ਬਾਅਦ ਉਹ ਵੀ ਖਾਲੀ ਹੁੰਦੀ ਹੈ, ਜਾਂ ਉਹ ਟੈਂਟ ਵੀ ਖਾਲੀ ਹੁੰਦੇ ਆ, ਉੱਥੇ ਬੈਠ ਜਾਣ। ਪਰ ਇਹਦੇ ਵਿੱਚ ਇਹ ਵੀ ਹੈ ਕਿ ਬੱਚੇ ਅੱਜ ਵੀ, ਮੈਂ ਦੇਖਿਆ ਇੱਕ ਸਟੂਡੈਂਟ ਬੜਾ, ਕਿਉਂਕਿ ਜਵਾਨੀ ਦਾ ਜੋਸ਼ ਹੈ, ਅਤੇ ਉਹ ਜਦੋਂ ਇਹ ਗੱਲਾਂ ਬਾਤਾਂ ਸਾਰੀਆਂ ਚੱਲ ਰਹੀਆਂ ਸੀਗੀਆਂ ਵੀ ਕਿਸ ਤਰੀਕੇ ਅਸੀਂ ਉੱਥੋਂ, ਕਿਉਂਕਿ ਡੇਂਜਰਸ ਜਗ੍ਹਾ ਹੈ ਉਹ, ਲੋਕ ਉੱਥੋਂ ਦੀ ਲੰਘਦੇ ਨੇ, ਡਿਸਟਰੈਕਟਿਵ ਡਰਾਈਵਿੰਗ ਹੁੰਦੀ ਹੈ, ਵੈਸੇ ਵੀ ਬਹੁਤ ਗਲਤ ਦੇਖਣ ਨੂੰ ਲੱਗਦਾ, ਉੱਥੇ ਟਾਰਪਾਂ ਵਿਛਾਈਆਂ, ਹੁਣ ਰਾਤ ਮੀਂਹ ਆ ਗਿਆ ਸੀਗਾ, ਗੜੇ ਪਏ ਹੈ, ਉਹ ਸਿਚੁਏਸ਼ਨ ਦੇ ਵਿੱਚ ਉੱਥੇ ਬੈਠਣਾ, ਬਿਮਾਰ ਹੋਣਾ, ਕੱਲ੍ਹ ਨੂੰ ਫਿਰ ਤੁਹਾਡੀ ਮੈਡੀਕਲ ਕਵਰੇਜ ਹੈ ਨਹੀਂ ਗੀ। ਸੋ ਇਹ ਮਕਸਦ ਸੀ ਕਿ ਲੋਕਾਂ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਕਨਵਿੰਸ ਕਰਾ ਕੇ ਅਸੀਂ ਇੱਥੇ ਲਿਆਈਏ, ਵੀ ਹੁਣ ਹੋ ਗਿਆ ਐਕਸਪੋਜ਼ਰ, ਪਤਾ ਲੱਗ ਗਿਆ ਕੈਨੇਡਾ ਦੇ ਵਿੱਚ, ਇੰਡੀਆ ਤੱਕ ਵੀ ਪਤਾ ਲੱਗ ਗਿਆ ਵੀ ਭਾਈ ਆਪਣੇ ਬੱਚੇ ਨਾ ਭੇਜੋ ਹੁਣ। ਪਰ ਫਿਰ ਵੀ ਇੱਕ ਬੱਚਾ ਬੜੇ ਜੋਸ਼ ਦੇ ਵਿੱਚ, ਅਸੀਂ ਉੱਥੇ ਜੇ ਕਿਤੇ ਨਗਰ ਕੀਰਤਨ 'ਚ ਨਾ ਇਕੱਠ ਕਰ ਦਈਏ ਜੀ, ਤਾਂ ਸਰਕਾਰਾਂ ਹਿਲਾ ਦੇਵਾਂਗੇ। ਇਹ ਜੋਸ਼ ਹੈ ਜਿਹੜਾ, ਉਹਦੇ ਨਾਲ ਹੋਸ਼ ਵੀ ਜ਼ਰੂਰੀ ਹੈ। ਹੁਣ ਉਹ ਬੱਚੇ ਨੂੰ ਨਹੀਂ ਸਮਝ ਹੈਗੀ ਕਿ ਨਗਰ ਕੀਰਤਨ ਜਿੰਨਾ ਕਿ ਇਕੱਠ ਕਰ ਵੀ ਲਵੇਗਾ ਕਾਕਾ, ਸੈਡਲ ਟਾਊਨ ਸਰਕਲ ਦੇ ਵਿੱਚ ਸਰਕਾਰਾਂ ਕਿਵੇਂ ਹਿੱਲ ਜਾਣਗੀਆਂ? ਉੱਥੇ ਆਲੇ ਦੁਆਲੇ ਸਾਰੇ ਤੁਹਾਡੇ ਹੀ ਬਿਜ਼ਨਸ ਹੈ, ਤੁਹਾਡੇ ਹੀ ਲੋਕ ਆਉਣ ਜਾਣ ਵਾਲੇ ਹੈ, ਤੁਹਾਡੇ ਲੋਕਾਂ ਨੇ ਉੱਥੇ ਦੁਖੀ ਹੋਣਾ, ਤੁਹਾਡੇ ਲੋਕਾਂ ਨੇ ਤੁਹਾਡੇ ਵਿਰੁੱਧ ਹੋਣਾ, ਕਿਉਂਕਿ ਟ੍ਰੈਫਿਕ ਬਲੋਕ ਕਰੋਗੇ ਤੇ ਸਰਕਾਰਾਂ ਦੀ ਸਿਹਤ 'ਤੇ ਕੀ ਅਸਰ ਹੈ? ਸਰਕਾਰਾਂ ਦੇ ਕਿਹੜੇ ਤੁਸੀਂ ਫਲਾਈਟਾਂ ਬੰਦ ਕਰ ਦਿਓ, ਜਾਂ ਗੱਡੀਆਂ, ਰੇਲ ਗੱਡੀਆਂ ਬੰਦ ਕਰ ਦਿਓਗੇ, ਜਾਂ ਬੱਸਾਂ ਬੰਦ ਕਰ ਦਿਓਗੇ? ਇਹ ਇਸ ਨਾ ਸਮਝ, ਕਿਉਂਕਿ ਜਵਾਨੀ ਦਾ ਜੋਸ਼ ਹੈ, ਸਮਝ ਹੈ ਨਹੀਂ ਗੀ।

ਸਾਡੇ ਚ ਵੀ ਸੀ ਕਿਸੇ ਟਾਈਮ ਤੇ ਆਪਾਂ ਸਾਰਿਆਂ ਨੇ ਇਸ ਕਿਤੇ ਨਾ ਕਿਤੇ ਲੰਘੇ ਇਹਨਾਂ ਚੀਜ਼ਾਂ ਚੋਂ ਹੁਣ 14 ਜਦੋਂ 2022 ਦੇ ਵਿੱਚ ਪੈਨਡੈਮਿਕ ਜਿਹੜੇ ਇੰਜੈਕਸ਼ਨ ਲੱਗ ਰਹੇ ਸੀ ਕੋਵਿਡ ਦੇ ਉਹਦੇ ਵਿਰੁੱਧ ਜਿਹੜਾ ਸਿਵਲ ਲਿਬਰਟੀ ਗਰੁੱਪ ਨੇ ਜਾ ਕੇ ਆਟਵਾ ਦੇ ਵਿੱਚ ਵੱਡੇ ਵੱਡੇ ਟਰੱਕ ਆਪਣੇ ਟਰੱਕ ਲਾ ਕੇ ਆਟਵਾ ਬੰਦ ਕਰਤਾ ਸੀਗਾ ਕਿ ਸਰਕਾਰ ਨੇ ਕਹਿਤਾ ਸੀ ਵੀ ਠੀਕ ਹੈ ਅਸੀਂ ਹੁਣ ਨਹੀਂ ਲਾਉਂਦੇ ਠੀਕ ਹੈ ਉਸ ਵਕਤ ਐਡਾ ਵੱਡਾ ਏਦੋ ਵੱਡਾ ਪ੍ਰੋਟੈਸਟ ਤਾਂ ਤੁਸੀਂ ਨਹੀਂ ਨਾ ਕਰ ਸਕਦੇ ਉੱਥੇ ਆਟਵਾ ਚ ਹਾਹਾਕਾਰ ਮੱਚੀ ਪਈ ਸੀ ਆਲੇ ਦੁਆਲੇ ਲੋਕਾਂ ਜਿੱਥੇ ਉਹਨਾਂ ਨੇ ਰਾਤ ਅੱਧੀ ਰਾਤ ਤੱਕ ਮਿਊਜ਼ਿਕ ਚੱਲਦੇ ਸੀ ਲੋਕ ਤਰਾਹ ਤਰਾਹ ਕਰਦੇ ਸੀ ਅਸੀਂ ਸੌ ਨਹੀਂ ਸਕਦੇ ਔਰ ਸਾਰੇ ਗੋਰੇ ਸੀ ਉਸ ਵਕਤ ਟਰੂਡੋ ਗੌਰ ਨੇ ਐਮਰਜੈਂਸੀ ਐਕਟ ਲਿਆ ਕੇ ਚੁਕਾਤਾ ਸਾਰਾ ਕੁਛ ਕੀ ਕਰ ਲਿਆ ਉਹਨਾਂ ਦੇ ਹੁਣ ਤੱਕ ਕੋਰਟ ਕੇਸ ਚੱਲੇ ਜਾਂਦੇ ਨੇ ਹੁਣ ਤੱਕ ਐਮਰਜੈਂਸੀ ਐਕਟ ਦੀਆਂ ਇਨਕੁਆਇਰੀਆਂ ਚੱਲੀ ਜਾਂਦੀਆਂ ਵੀ ਉਹ ਲਾਉਣਾ ਚਾਹੀਦਾ ਸੀ ਕਿ ਨਹੀਂ ਸੌਣ ਲਾਉਣਾ ਚਾਹੀਦਾ ਸੀ ਕਿ ਉਹ ਸਰਕਾਰ ਲਈ ਜਾਇਜ਼ ਸੀ ਕਿ ਨਹੀਂ ਸੀ ਵੀ ਤੁਸੀਂ ਇੱਥੇ ਜੇ 10,000 20,000 50,000 ਇਕੱਠਾ ਕਰ ਲਓਗੇ ਤੁਹਾਡੇ ਤੁਹਾਡੇ ਇਕੱਠੇ ਹੋਣ ਨਾਲ ਕਿਸੇ ਦੀ ਸਿਹਤ 'ਤੇ ਕੀ ਅਸਰ ਹੋਊਗਾ ਰਾਈਟ ਸੋ ਬੱਚਿਆਂ ਦਾ ਨੂੰ ਸਮਝ ਨਹੀਂ ਹੈਗੀ ਮੈਂ ਇਹੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹਨਾਂ ਨੂੰ ਕਿਹੜੇ ਤਰੀਕੇ ਮਨਾਇਆ ਜਾਵੇ ਕਿ ਗੁਰੂ ਘਰ ਵਾਲਿਆਂ ਨੂੰ ਕਿਹਾ ਜਾਵੇ ਤੁਸੀਂ ਇਹਨਾਂ ਨੂੰ ਸਪੇਸ ਦਿਓ ਪਰ ਹੁਣ ਇਹਨੂੰ ਵੀ ਰਿਜ਼ਲਟ ਜਿਹੜਾ ਨਿਕਲਿਆ ਕਿ ਯਾਰ ਜੋ ਮਤਲਬ ਕੋਸ਼ਿਸ਼ ਕੀਤੀ ਆ ਉੱਥੇ ਭਾਸ਼ਣ ਤਾਂ ਤੁਹਾਨੂੰ ਪਤਾ ਫਿਰ ਇੱਕ ਤੋਂ ਬਾਅਦ ਦੋ ਤੇ ਦੋ ਤੋਂ ਬਾਅਦ ਪੰਜ 10 15 20 50 ਹਰ ਬੰਦਾ ਹੀ ਉਹੀ ਗੱਲਾਂ ਹੁੰਦੀਆਂ ਤੇ ਉਹੀ ਸਾਰਾ ਕੁਛ ਹੁੰਦਾ ਤੇ ਰਿਜ਼ਲਟ ਇਹ ਜੋ ਮੈਂ ਸੁਜੈਸਟ ਕੀਤਾ ਸੀਗਾ ਕਿ ਇਹ ਕਿ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਵੱਲੋਂ ਐਫਰਟਸ ਕਰਕੇ ਇੱਕ ਕਮੇਟੀ ਬਣਾਈ ਜਾਵੇ ਜਿਹਦੇ ਵਿੱਚ ਕੋਈ ਇਮੀਗ੍ਰੇਸ਼ਨ ਦੇ ਮਾਹਰ ਲੋਇਰ ਜਾਂ ਹੋਰ ਕੁਛ ਸੁਲਝੇ ਹੋਏ ਜਿਹੜੇ ਕਾਬਲ ਲੋਕ ਨੇ ਪੰਜ ਬੰਦਿਆਂ ਦੀ ਚਾਰ ਬੰਦਿਆਂ ਦੀ ਵਿੱਚੋਂ ਇੱਕ ਅੱਧਾ ਸਟੂਡੈਂਟ ਵੀ ਇਹਨਾਂ ਚੋਂ ਲਿਆ ਜਾਵੇ ਕਮੇਟੀ ਬਣਾ ਕੇ ਬਾਕੀ ਸ਼ਹਿਰਾਂ ਨਾਲ ਵੀ ਕੰਟੈਕਟ ਜਿਵੇਂ ਗੁਰੂ ਘਰਾਂ ਦੇ ਨਾਲ ਜਿਵੇਂ ਐਡਮਿੰਟਨ ਵਾਲੇ ਉੱਥੇ ਵੀ ਪ੍ਰੋਟੈਸਟ ਚੱਲ ਰਿਹਾ ਉਹਨਾਂ ਨੂੰ ਵੀ ਉੱਥੋਂ ਕਿਹਾ ਜਾਵੇ ਕਮੇਟੀ ਬਣਾਓ ਅੰਟੈਰੀਓ ਬੀ ਸੀ 'ਚ ਅਤੇ ਫਿਰ ਸਾਰੇ ਇਹ ਇਕੱਠੇ ਹੋ ਕੇ WSO ਸਾਡੇ ਕੋਲ ਵਰਲਡ ਸਿੱਖ ਔਰਗਨਾਈਜੇਸ਼ਨ ਹੈ ਉਹਨਾਂ ਦਾ ਕੋਈ ਨੁਮਾਇੰਦਾ ਲਿਆ ਜਾਵੇ ਵਿੱਚ ਅਤੇ ਅਸੀਂ ਜਿਹੜੇ MP ਹੈ ਸਾਡੇ ਕਮ ਸੇ ਕਮ ਅਤੇ ਖਾਸ ਕਰਕੇ ਈਵਨ ਜੇ ਗੋਰੇ ਵੀ ਜਿਹੜੇ ਸਾਡੇ ਇਲਾਕਿਆਂ ਦੇ ਵਿੱਚ ਕਿਸੇ 'ਚ ਨੌਰਥ BC ਜਾਂ ਅੰਟੈਰੀਓ 'ਚ ਹੈਗੇ ਆ ਉਹਨਾਂ ਨੂੰ ਕੋਂਟੈਕਟ ਕਰਕੇ ਅਸੀਂ ਜੇ ਲੌਬੀ ਕਰੀਏ ਇਸ ਚੀਜ਼ ਨੂੰ ਵੈਸੇ ਤਾਂ ਇਹ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਪੈਣੀ ਚਾਹੀਦੀ ਵਿੱਕੀ ਚਾਨੀ ਹੁਣਾਂ ਨੇ ਉਹ ਵੀ ਇੱਥੇ ਪਹੁੰਚੇ ਹੋਏ ਸੀ ਅੱਜ ਬੜਾ ਵਧੀਆ ਉਹ ਸਾਰਾ ਕੁਛ ਦੇਖਣ ਤੋਂ ਬਾਅਦ ਲਿਖਿਆ ਕਿ ਫਰਜ਼ ਤਾਂ ਬਣਦਾ ਹੈ ਸਾਡੇ ਚੁਣੇ ਹੋਏ ਨੁਮਾਇੰਦਿਆਂ ਦਾ ਜਿਹੜੀਆਂ ਤਿੱਕੜੀਆਂ ਫਿਰਦੀਆਂ ਨੇ ਵਿਆਹਾਂ 'ਤੇ ਕਿਉਂਕਿ MLA ਦੇ ਵੱਸ ਦਾ ਰੋਗ ਨਹੀਂ ਹੈਗਾ ਹਾਲਾਂਕਿ MLA ਵੀ ਇਸ਼ੂ ਨੂੰ ਤਾਂ ਉਠਾ ਸਕਦੇ ਹੈ ਇੱਥੋਂ ਦੇ ਅਸੈਂਬਲੀ ਦੇ ਵਿੱਚ ਜਿੱਥੇ ਬੀਬਾ ਡੈਨੀਅਲ ਸਮਿਥ ਕਹਿ ਰਹੇ ਕਿ ਵੀ ਜੇ ਹੈ ਨਹੀਂ ਤਾਂ ਗੋ ਬੈਕ ਉਹ ਉੱਥੇ ਇਹ ਉਠਾ ਸਕਦੇ ਆ ਕਿ ਜਦੋਂ ਤੁਹਾਨੂੰ ਬਿਲੀਅਨਸ ਡਾਲਰ ਤੁਹਾਡੇ ਕਾਲਜਾਂ ਨੂੰ ਆਉਂਦਾ ਸੀ ਉਦੋਂ ਤੁਸੀਂ ਕਿਉਂ ਨਹੀਂ ਕਿਹਾ ਗੋ ਬੈਕ ਹੁਣ ਜਦੋਂ ਚੂੰਡ ਲਏ ਇਹ ਹੁਣ ਗੋ ਬੈਕ ਤੇ ਜਿਹੜੇ ਖਾਸ ਕਰਕੇ ਫੈਡਰਲ ਨੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਤੁਸੀਂ ਹੋਵੋ ਜੇ ਤੁਹਾਡੇ ਅੰਦਰ ਦਰਦ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਤੁਸੀਂ 25-30 ਹੈ ਇਕੱਠੇ ਹੋਣਾ ਚਾਹੀਦਾ ਸੀ ਇਕੱਠੇ ਹੋ ਕੇ ਤੁਸੀਂ ਖੁਦ ਮੀਟਿੰਗ ਕਰਦੇ ਇਮੀਗ੍ਰੇਸ਼ਨ ਮੰਤਰੀ ਨਾਲ ਕਿ ਤੁਸੀਂ ਵਿਦਆਊਟ ਇਨਫੋਰਮਿੰਗ ਦਾ ਸਟੂਡੈਂਟ ਆਪਣੀ ਪਾਲਿਸੀ ਚੇਂਜ ਕਰਕੇ ਰਿਫਿਊਜ਼ਲ ਲੈਟਰ ਦੇਣੇ ਸ਼ੁਰੂ ਕੀਤੇ ਹੈ ਇਹ ਗਲਤ ਹੈ ਤੁਹਾਡੀ ਪਾਲਿਸੀ ਫਿਊਚਰ ਲਈ ਚੇਂਜ ਹੋਣੀ ਚਾਹੀਦੀ ਸੀ ਕਰਨਾ ਤਾਂ ਉਹਨਾਂ ਨੂੰ ਖੁਦ ਚਾਹੀਦਾ ਸਾਨੂੰ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਇਹ ਮੀਟਿੰਗਾਂ ਜਾਂ ਇਹ ਕਮੇਟੀਆਂ ਨਹੀਂ ਬਣਾਉਣ ਦੀ ਲੋੜ ਪੈਣੀ ਚਾਹੀਦੀ ਸੀ ਪਰ ਉਹ ਨਹੀਂ ਕਰ ਰਹੇ ਤਾਂ ਆਬਵੀਅਸਲੀ ਹੁਣ ਸਾਨੂੰ ਆਬਵੀਅਸਲੀ ਇਹ ਤੇ ਕੁਛ ਨਾ ਕੁਛ ਕਰਨਾ ਚਾਹੀਦਾ ਕਿਉਂਕਿ ਪ੍ਰੈਸ਼ਰ ਗਰੁੱਪ ਹੀ ਕਿਉਂਕਿ ਜਿਹੜਾ ਇਹਨਾਂ ਦਾ ਲੀਗਲ ਪ੍ਰੋਸੈਸ ਆ ਉਹ ਤਾਂ ਇਹ ਕਰ ਹੀ ਰਹੇ ਨੇ ਆਪ ਜਿਹੜੀ ਜੁਡੀਸ਼ੀਅਲ ਰਿਵਿਊ ਲਈ ਤਾਂ ਇਹਨਾਂ ਨੇ ਕੀਤਾ ਹੋਇਆ ਵੱਖਰੇ ਵੱਖਰੇ ਲੋਇਰ ਹਾਇਰ ਕੀਤੇ ਹੋਏ ਨੇ ਪਰ ਐਟ ਦਾ ਸੇਮ ਟਾਈਮ ਸਾਨੂੰ ਇਹ ਵੀ ਚਾਹੀਦਾ ਕਿ ਅਸੀਂ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਇੱਕ ਲੌਬੀ ਕਰਕੇ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰੀਏ ਕਿ ਤੁਹਾਨੂੰ ਫਿਊਚਰ ਦੇ ਵਿੱਚ ਇਮੀਗ੍ਰੈਂਟਸ ਦੀ ਲੋੜ ਪੈਣੀ ਹੀ ਪੈਣੀ ਹੈ ਔਰ ਇਹ ਉਹ ਇਮੀਗ੍ਰੈਂਟਸ ਨੇ ਜਿਹੜੇ 20-20 22-22 ਸਾਲ ਦੇ ਨੇ ਜਿਨ੍ਹਾਂ ਨੇ 40-40 ਸਾਲ ਆਉਣ ਵਾਲੇ ਟੈਕਸ ਦੇਣਾ ਤੇ ਸਾਡੀ ਜਿਹੜੀ ਜਨਰੇਸ਼ਨ ਏਜਿੰਗ ਹੋ ਰਹੀ ਹੈ ਜਿਹਨਾਂ ਨੂੰ ਤੁਸੀਂ ਕੱਲ੍ਹ ਨੂੰ ਪੈਨਸ਼ਨਾਂ ਦੇਣੀਆਂ ਹੋਮ ਕੇਅਰ ਹੈਲਥ ਕੇਅਰ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਨੇ ਉਹ ਤਾਂ ਹੀ ਮਿਲਣੀਆਂ ਜੇ ਤੁਹਾਡੇ ਕੋਲ ਇਹੋ ਜਿਹਾ ਯੂਥ ਇਮੀਗ੍ਰੈਂਟਸ ਹੋਊਗਾ ਜਿਨ੍ਹਾਂ ਨੇ ਕੰਮ ਕਰਕੇ ਟੈਕਸਿਸ ਦੇਣੇ ਨੇ ਹਾਂ ਜਿਹੜਾ ਕੋਈ ਪੁਲਿਸ ਰੈਕਡ ਵਾਲਾ ਹੈਗਾ ਜਿਹਦੇ ਜੈਸੇ ਜਿਹੜੇ ਵੀ ਸਟੂਡੈਂਟ ਦਾ ਉਹਨੂੰ ਚੱਕੋ ਰਿਪੋਰਟ ਕਰ ਦਿਓ ਕੋਈ ਰੋਕੂਗਾ ਨਹੀਂ ਤੁਹਾਨੂੰ ਪਰ ਜਿਹੜੇ ਗੁੱਡ ਬੱਚੇ ਕੰਮ ਕਰਨ ਵਾਲੇ ਆ ਉਹਨਾਂ ਨੂੰ ਇੱਥੇ ਰੱਖ ਕੇ ਉਹਨਾਂ ਨੂੰ ਵਰਕ ਪਰਮਿਟ ਦਿਓ ਹਾਂ ਜਦੋਂ ਉਹ ਵਧੀਆ

0: ਕੰਮ ਕਰਨਗੇ ਕੱਲ ਨੂੰ ਉਹ ਆਪਦਾ ਪੈਥਵੇ ਟੂ ਪੀ ਆਰ ਹੋ ਸਕਦੇ ਆ ਤਾਂ ਉਹ ਵੀ ਅਪਲਾਈ ਕਰਨਗੇ ਸੋ ਦਿਸ ਇਜ਼ ਦਾ ਵਟ ਦਾ ਸੋਲੂਸ਼ਨ ਹੋਣਾ ਚਾਹੀਦਾ ਬੇਨਤੀ ਤਾਂ ਇਹੀ ਕੀਤੀ ਸੀਗੀ ਹੁਣ ਗਾਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਰੇ ਵਾਲੰਟੀਅਰ ਕੰਮਾਂ ਕਾਰਾਂ ਵਾਲੇ ਬੰਦੇ ਆ ਉਹ ਕਿੰਨਾ ਕਿਸ ਨੂੰ ਸੀਰੀਅਸ ਲੈਂਦੇ ਆ ਇਹ ਮੈਨੂੰ ਨਹੀਂ ਪਤਾ ਮੇਰੀ ਇਹ ਸੋਚ ਹੈ ਕਿ ਹੋਣਾ ਚਾਹੀਦਾ ਇਸ ਢੰਗ ਦੇ ਨਾਲ ਤੇ ਖੈਰ ਇਹ ਸੀਗੀਆਂ ਜਿਹੜੀਆਂ ਸਟੂਡੈਂਟਸ ਨਾਲ ਸੰਬੰਧਿਤ ਅਪਡੇਟ ਗੱਲਾਂ ਬਾਤਾਂ ਪਰ ਬਾਕੀ ਜਿਹੜਾ ਮੀਡੀਆ ਹੁਣ ਉੱਥੇ ਜਿਹੜੇ ਬੈਠੇ ਬੱਚੇ ਬੈਠੇ ਆ ਦੋ ਕਿਸਮ ਦੇ ਜਿਵੇਂ ਵਿੱਕੀ ਚਾਨੀ ਨੇ ਲਿਖਿਆ ਕਿ ਦੋ ਕਿਸਮ ਦੇ ਮੀਡੀਆ ਇੱਕ ਜਿਹੜਾ ਕਮਿਊਨਿਟੀ ਮੀਡੀਆ ਜਿਹੜਾ ਸਾਂਝਾ ਕਰਦਾ ਖਬਰਾਂ ਨੂੰ ਤੇ ਦੂਜੇ ਕੁਛ ਹੈਗਾ ਜਿਹੜੇ ਇਨਫਲੂਐਂਸਰਸ ਨੇ ਜਿਹੜੇ ਸੰਸੇਸ਼ਨਲ ਲੈ ਕੇ ਬਾਈਟ ਸਟੂਡੈਂਟਸ ਤੋਂ ਤੇ ਫਿਰ ਉੱਤੇ ਸੰਸੇਸ਼ਨਲ ਹੈਡਿੰਗ ਬਣਾ ਕੇ ਟਿਕਟੋਕ ਤੇ ਯੂਟਿਊਬ ਤੇ ਜਿਨ੍ਹਾਂ ਨੇ ਆਪਣੇ ਵਿਊਜ਼ ਲੈਣੇ ਨੇ ਉਹ ਹੈ ਹੁਣ ਉਹ ਇਸ ਚੀਜ਼ ਦਾ ਸਭ ਤੋਂ ਵੱਧ ਫਾਇਦਾ ਉਠਾ ਰਹੇ ਨੇ ਉੱਥੇ ਜਾ ਕੇ ਬਾਈਟਾਂ ਲੈ ਕੇ ਉੱਤੇ ਲਿਖ ਕੇ ਜੀ ਬੱਲੇ ਬੱਲੇ ਆਈ ਫਲਾਨਾ ਨੇ ਆਹ ਕਰਤਾ ਤੇ ਫਲਾਨੇ ਨੇ ਉਹ ਕਰਤਾ ਤੇ ਫਲਾਨੇ ਆਹ ਉਹ ਹਾਲਾਂਕਿ ਉਹਨਾਂ ਨਾਲ ਕੋਈ ਇਫੈਕਟ ਨਹੀਂ ਹੋਣ ਲੱਗਾ ਸੋ ਇਹ ਚੀਜ਼ਾਂ ਬਹੁਤ ਸੋਹਣੀ ਵਿੱਕੀ ਚਾਨੀ ਨੇ ਆਪਣੀ ਪੋਸਟ ਦੇ ਵਿੱਚ ਪਾਈ ਹੈ ਤੇ ਇੱਕ ਗੀਤ ਸੁਣ ਲਈਏ ਉਹ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ
1: Imagine having a comprehensive suite of features right at your fingertips, designed to empower brokers,

94.7 FM ਤੇ ਲੋਕ ਸਤਿ ਪ੍ਰਵਾਹ ਸੁਣ ਰਹੇ ਜੀ ਤੇ ਜਦੋਂ ਦੇ ਹਾਲਾਤ ਹੁਣ ਪੈਦਾ ਹੋਏ ਨਾ ਹੇਟ ਕ੍ਰਾਈਮ ਦੇ ਇੱਕ ਸੈਕੰਡ ਸਨ ਗਰੁੱਪ ਜਿਹੜਾ ਹੈਗਾ ਸੈਕੰਡ ਸਨ ਕੈਨੇਡਾ ਜਿਹੜਾ ਕਿ ਵੈਸੇ ਤਾਂ ਉਹ 2024 ਦੇ ਵਿੱਚ ਫਾਰਮ ਹੋਇਆ ਸੀ ਉਹਨਾਂ ਦਾ ਚੈਪਟਰ ਸੈਕੰਡ ਸਨਸ ਕੈਨੇਡਾ ਵਾਸ ਫਾਰਮਡ ਇਨ 2024 ਐਂਡ ਹੈਜ਼ ਚੈਪਟਰ ਅਕ੍ਰੋਸ ਦਾ ਕੰਟਰੀ ਉਹਨਾਂ ਦੇ ਹੈਗੀਆਂ ਸੰਸਥਾਵਾਂ ਇਹ ਜਰਮੀ ਮੈਕੈਂਜੀ ਨਾਂ ਦੇ ਬੰਦੇ ਨੇ ਕਿ ਇਹਦਾ ਫਾਊਂਡਰ ਹੈ ਸੈਕੰਡ ਸਨਸ ਇਹ ਡਿਸਕ੍ਰਾਈਬ ਕੀਤਾ ਕਹਿੰਦੇ ਮੈਨਜ਼ ਨੈਸ਼ਨਲਿਸਟ ਕਲੱਬ ਜਿਹੜੇ ਕਿ ਵਾਈਟ ਸੁਪਰਮਿਸਟ ਹੈ ਬਟ ਐਟ ਮੋਰ ਕਲੋਜ਼ਲੀ ਰਿਸੈਂਬਲਸ ਦ ਐਕਟਿਵ ਕਲੱਬ ਸਟਾਈਲ ਮਾਡਲ ਫੇਵਰਡ ਬਾਈ ਦ ਗਲੋਬਲ ਵਾਈਟ ਸੁਪਰਮਿਸਟ ਮੂਵਮੈਂਟ ਸੈਕੰਡ ਸਨਸ ਲੀਡਰ ਹੈਵ ਬੀਨ ਵੈਲਕਮਡ ਨਿਊ ਨਾਜ਼ੀਜ਼ ਇਨ ਟੂ ਦੇਅਰ ਰੈਂਕਸ ਕਾਲਡ ਦ ਮੈਸ ਡੀਪੋਰਟੇਸ਼ਨ ਐਟ ਗਨ ਪੁਆਇੰਟ ਆਫ ਨਾਨ ਵਾਈਟ ਪੀਪਲ ਫਰੋਮ ਕੈਨੇਡਾ ਐਂਡ ਸੈਡ The Canadian politicians should be executed as traitors. So, a group is saying that we are neo-Nazis who welcome us in the group. We are seeing mass deportation. We are seeing non-white people. We are seeing that we are not aware of the group active. The politicians are saying that we are not tongue. We are not. They... ਇੱਕ ਛੋਟੇ ਜਿਹੇ ਟਾਊਨ ਦੇ ਵਿੱਚ ਰੀਸੈਂਟ ਮੀਟਿੰਗ ਹੋਈ ਆ ਮਿਲਰਵੇਲ ਦੇ ਵਿੱਚ ਉਸ ਟਾਊਨ ਦੇ ਲੋਕ ਹੈਰਾਨ ਸੀ ਜਦੋਂ ਇਹਨਾਂ ਨੂੰ ਜਾ ਕੇ ਇਹਨਾਂ ਦੇ ਜੈਕਟਾਂ ਪਾਈਆਂ ਤੇ ਮਾਸਕ ਪਾਏ ਹੋਏ ਤੇ ਜੈਕਟਾਂ ਦੇ ਪਿੱਛੇ ਪਤਾ ਨਹੀਂ ਕੀ ਕੁਛ ਲਿਖਿਆ ਹੋਇਆ ਸੀਗਾ ਤੇ ਸੋ ਇਹ ਗਰੁੱਪ ਵੀ ਐਕਟਿਵ ਹੋਇਆ ਜਿਹੜਾ ਸੈਕੰਡ ਸਨਸ ਕੈਨੇਡਾ ਕਿਉਂਕਿ ਜਦੋਂ ਇੱਦਾਂ ਦੀਆਂ ਹੁੰਦੇ ਤਾਂ ਇਹ ਪਹਿਲਾਂ ਵੀ ਹੈ ਪਰ ਜਦੋਂ ਇਹ ਫਿਰ ਇੱਦਾਂ ਦੀ ਨਫ਼ਰਤ ਸੋਸ਼ਲ ਮੀਡੀਆ ਤੇ ਹੋਣੀ ਸ਼ੁਰੂ ਹੋ ਜਾਂਦੀ ਫਿਰ ਇਹ ਐਕਟਿਵ ਹੋ ਜਾਂਦੇ ਆ ਖੈਰ ਹੁਣ ਸਿਟੀ ਵੱਲ ਵਾਪਸ ਆਉਂਦੇ ਸਿਟੀ ਕਾਊਂਸਲ ਨੇ 9-6 ਦੇ ਨਾਲ ਇੱਕ ਮਤਾ ਪਾਸ ਕੀਤਾ ਕਾਊਂਸਲਰਸ ਦੇ ਜਿਹੜੇ ਵਾਰਡ ਕਾਊਂਸਲਰਾਂ ਦੇ ਜਿਹੜੇ ਵਾਰਡ ਆਫਿਸਿਸ ਨੇ ਉਹਨਾਂ ਦਾ ਬਜਟ 20% ਇਨਕਰੀਜ਼ ਕਰ ਦਿੱਤਾ ਤੇ ਜੁਲਾਈ 28 ਨੂੰ ਮੀਟਿੰਗ ਹੋਈ ਸੀ ਸਿਟੀ ਕਲਰਕ ਨੇ ਰਿਕਮੈਂਡੇਸ਼ਨ ਭੇਜੀਆਂ ਸੀਗੀਆਂ ਤੇ ਉਹ ਰਿਕਮੈਂਡੇਸ਼ਨ ਸਿਟੀ ਕਲਰਕ ਦੀਆਂ ਇਹਨਾਂ ਨੇ ਮੰਨ ਕੇ ਜਿਹੜਾ ਆਪਣੇ ਕਾਊਂਸਲ ਦੇ ਵਿੱਚ ਪਾਸ ਕਰ ਦਿੱਤਾ 9-6 ਦੇ ਵੋਟਾਂ ਦੇ ਨਾਲ 20% ਇਨਕਰੀਜ਼ ਹੋਊਗੀ ਇਹਦਾ ਮਤਲਬ ਇਹ ਹੈ ਕਿ ਇਹਨਾਂ ਦਾ ਜਿਹੜਾ ਪਹਿਲਾਂ ਬਜਟ 3,74,000 ਹੈ ਸਾਲ ਦਾ ਆਫਿਸ ਦਾ ਬਜਟ ਹੁਣ ਉਹ 4,55,000 ਹੋਊਗਾ ਜਿਹਦੇ ਵਿੱਚ ਇਹਨਾਂ ਦਾ ਸਟਾਫ ਵਗੈਰਾ ਤੇ ਹੋਰ ਸੈਲਰੀਆਂ ਵਗੈਰਾ ਇਨਕਲੂਡ ਹੁੰਦੀਆਂ ਤੇ ਅੱਗੇ ਫਿਰ ਇਹ ਵੱਧਦਾ ਜਾਊਗਾ 2030 ਤੱਕ 5,00,000 ਤੱਕ ਪਹੁੰਚ ਜਾਣਾ ਇਹਨਾਂ ਦੇ ਆਫਿਸ ਦਾ ਬਜਟ ਕਾਊਂਸਲਰ ਦੇ ਉਹ ਕਹਿੰਦੇ ਕਿਉਂਕਿ ਜਦੋਂ ਇਹ ਵਾਰਡ ਸਿਸਟਮ ਸੈਟਅਪ ਹੋਇਆ ਸੀ 1976 ਦੇ ਵਿੱਚ ਉਦੋਂ ਨਾਲੋਂ ਜਿਹੜੀ ਇਹਨਾਂ ਦੀ ਜਿਹੜੀ ਰਿਪ੍ਰਜੈਂਟੇਸ਼ਨ ਹੈ ਪਾਪੂਲੇਸ਼ਨ ਵਾਈਜ਼ ਉਹ 33,000 ਵੱਧ ਗਈ ਹੈ ਹੁਣ ਇੱਕ ਕਾਊਂਸਲਰ ਜਿਹੜਾ ਹੈਗਾ 1,10,000 ਲੋਕਾਂ ਨੂੰ ਰਿਪ੍ਰਜੈਂਟ ਕਰਦਾ ਤੇ ਦੂਸਰੀ ਜਿਹੜੀ ਹੈਗੀ ਹੈ ਗੱਲਬਾਤ ਹੋਰ ਵੈਸੇ ਜੋ ਹੁਣ ਦੇਖਿਆ ਜਾਵੇ ਆਪਾਂ MLA ਨਾਲ ਕੰਪੇਅਰ ਕਰੀਏ ਕਾਊਂਸਲਰ ਨੂੰ ਮੇਰੇ ਖਿਆਲ ਇੱਕ ਕਾਊਂਸਲਰ ਦੇ ਰਾਈਡਿੰਗ ਦੇ ਵਿੱਚ 2-3 MLA ਜਾਂ 2-2.5 MLA ਆ ਜਾਂਦੇ ਨੇ ਤੇ ਹੁਣ ਇਹ MLA ਦਾ ਵੀ ਆਫਿਸ ਬਜਟ ਹੈ ਉਹਨਾਂ ਦੇ ਸਿਰਫ 2-2 ਆਫਿਸ ਨੇ ਇੱਕ ਇੱਥੇ ਰੱਖਿਆ ਹੋਇਆ ਰਾਈਡਿੰਗ ਦੇ ਵਿੱਚ ਤੇ ਇੱਕ ਐਡਮਿੰਟਨ ਹੈ ਦੋਨਾਂ ਦੇ ਆਫਿਸ ਬਜਟ ਹੈ ਹੁਣ ਉਹਨਾਂ ਦਾ ਪਤਾ ਨਹੀਂ 5,00,000 ਦਾ ਬਜਟ ਹੋਊ 6,00,000 ਦਾ ਬਜਟ ਹੋਊ ਦੋਨਾਂ 'ਚ ਸਟਾਫ ਰੱਖਿਆ ਹੋਇਆ ਤੇ ਜਿਹੜੇ ਡਿਸਟ੍ਰਿਕਟ ਹੁੰਦੇ ਆ ਸਾਰੇ 5 ਹੁੰਦੇ ਆ ਜਿਹਦੇ ਵਿੱਚ 2.5 MLA ਦੇ ਕੰਪੈਰੇਟਿਵਲੀ ਜਿਹੜਾ ਇੱਕ ਕਾਊਂਸਲਰ ਕੰਮ ਕਰਦਾ ਤੇ ਹੁਣ MLA ਕੀ ਕਰਦਾ ਵੀ ਉਹ ਆਪਣੇ ਏਰੀਏ 'ਚ 1,25,000 ਦੇ ਕਰੀਬ ਤਨਖਾਹ ਉਹਦੀ ਵੀ ਹੈਗੀ ਆਫਿਸ ਦਾ ਬਜਟ ਆ ਉਹਦਾ ਵੀ ਹੈਗਾ ਸਰਕਾਰੀ ਖਰਚਾ ਉਹ ਵੀ ਪਾਉਂਦਾ ਸੋ ਜਦੋਂ ਉਹ ਦੇਖਦੇ ਆ ਤਾਂ ਫਿਰ ਇਹ ਜਾਇਜ਼ ਲੱਗਦਾ ਕਿ ਕਾਊਂਸਲਰ ਮੋਰ ਜ਼ਿਆਦਾ ਐਕਟਿਵ ਰਹਿੰਦਾ ਆਪਣੇ ਇਲਾਕੇ ਦੇ ਵਿੱਚ 9 MLA ਮੇਰੇ ਹਿਸਾਬ ਨਾਲ ਤਾਂ 9 MLA ਹੋਣੇ ਨਹੀਂ ਚਾਹੀਦੇ ਇੱਕ ਜੇ ਇੱਕ ਕਾਊਂਸਲਰ ਹੈ ਤਾਂ 19 ਰਾਈਟਿੰਗ ਦੇ ਵਿੱਚ ਇੱਕ MLA ਚਾਹੀਦਾ ਉੱਥੇ 2.5-3 MLA ਕੀ ਕਰਦੇ ਆ ਬਈ ਖੈਰ ਤੀਜੀ ਜਿਹੜਾ ਦੂਸਰੀ ਇੱਕ ਹੋਰ ਚੀਜ਼ ਹੈ ਜਿਹੜੀ ਬਜਟ ਜਿਹੜਾ ਕੈਲਗਰੀ ਦਾ ਹੁਣ 2027 ਤੋਂ 30 ਦੇ ਵਿੱਚ ਜਿਹੜੀ ਡਿਸਕਸ਼ਨ ਹੋ ਰਹੀ ਹੈ ਜਿਹੜੇ ਇਸ ਬਜਟ

ਤੇ ਜੁਲਾਈ 28 ਨੂੰ ਉਹ ਵੀ ਡਿਸਕਸ਼ਨ ਹੋਈ ਹੈ ਉਹਦੇ ਵਿੱਚ ਵੀ 8-7 ਦੇ ਨਾਲ ਇਹਨਾਂ ਨੇ ਉਹ ਬਜਟ ਜਿਹੜਾ ਪਾਸ ਕਰ ਦਿੱਤਾ ਤੇ ਉਹਦਾ ਮਤਲਬ ਇਹ ਹੈ ਕਿ ਪ੍ਰਾਪਰਟੀ ਟੈਕਸ ਜਿਹੜਾ ਤੁਹਾਡਾ ਉਹ ਸਿਗਨੀਫਿਕੈਂਟ ਪ੍ਰਾਪਰਟੀ ਟੈਕਸ ਇਨਕਰੀਜ਼ ਹੋਊਗਾ ਨੈਕਸਟ ਈਅਰ ਕਾਫੀ ਕਹਿੰਦੇ ਬਿਹਾਈਂਡ ਕਲੋਜ਼ ਡੋਰ ਉਹਨਾਂ ਨੇ ਕੌਂਸਲ ਨੇ ਟਾਈਮ ਸਪੈਂਡ ਕੀਤਾ ਜੁਲਾਈ 28 ਨੂੰ ਤੇ 2000 ਜਿਹੜਾ ਡਿਸਕਸਿੰਗ ਦਾ 2027 ਟੂ 2030 ਦਾ ਬਜਟ ਜਿਹਦੇ ਵਿੱਚ 8-7 ਦੇ ਵੋਟਾਂ ਨਾਲ ਉਹ ਪਾਸ ਕਰਤਾ ਇੱਕ ਵੋਟ ਦੀ ਫੇਵਰ ਨਾਲ ਪਾਸ ਹੋ ਗਿਆ ਤੇ ਐਡਮਿਨਿਸਟ੍ਰੇਸ਼ਨ ਨੇ ਡਾਇਰੈਕਸ਼ਨਾਂ ਜਿਹੜੀਆਂ ਦਿੱਤੀਆਂ ਸੀਗੀਆਂ ਯੂਜ ਇਨਕਰੀਜ 2027 ਪ੍ਰਾਪਰਟੀ ਟੈਕਸ ਰੈਵਨਿਊ ਐਜ਼ ਏ ਪਲੈਨਿੰਗ ਗਾਈਡ ਫਾਰ ਦਾ ਰਿਫਾਈਨਿੰਗ ਐਂਡ ਪ੍ਰਾਇਓਰਟਾਈਜ਼ਿੰਗ ਸਪੈਂਡਿੰਗ ਰਿਕੁਐਸਟ ਹੁਣ ਇਹਦੇ ਵਿੱਚ ਉਹ ਕਹਿੰਦੇ ਕਲਗਰੀ ਪੁਲਿਸ ਨੇ 660 ਆਫਿਸਰ ਹੋਰ ਹਾਇਰ ਕਰਨੇ ਆ ਕਿਉਂਕਿ ਇਸ ਬਜਟ ਦੇ ਵਿੱਚੋਂ ਪੁਲਿਸ ਨੂੰ ਵੀ ਜਾਣਾ ਅਗਲੇ 4 ਸਾਲਾਂ ਦੇ ਵਿੱਚ ਤੇ ਮਾਰਚ ਦੀ ਰਿਪੋਰਟ ਦੇ ਵਿੱਚ ਰਿਕਮੈਂਡ ਕੀਤਾ ਕਿ $50 billion ਜਿਹੜਾ ਇਨਫਰਾਸਟ੍ਰਕਚਰ ਤੇ ਸਪੈਂਡ ਹੋਣਾ ਓਵਰ ਦਾ ਨੈਕਸਟ ਡੈਕੇਡ ਐਂਡ ਪਾਰਕ ਡਿਪਾਰਟਮੈਂਟ ਜਿਹੜਾ ਪਾਰਕਸ ਡਿਪਾਰਟਮੈਂਟ ਇਜ਼ ਆਸਕਿੰਗ ਫਾਰ 14 million ਇਨਕਰੀਜ਼ ਟੂ ਇਟਸ ਆਪਰੇਟਿੰਗ ਬਜਟ ਸੋ ਮੇਅਰ ਜਰਮੀ ਫਾਰਕਾ ਕਿਉਂਕਿ ਜਦੋਂ ਏਦਾਂ ਦਾ ਕੁਛ ਕਰਨਾ ਹੁੰਦਾ ਹੁਣ ਜੇ ਪ੍ਰੋਪਰਟੀ ਟੈਕਸ ਵਧਾ ਰਿਹਾ ਤਾਂ ਫਿਰ ਮੇਅਰ ਜਿਹੜੇ ਹੁੰਦੇ ਆ ਜਾਂ ਜਿਹੜੇ ਵੀ ਤੁਹਾਡੇ ਲੀਡਰ ਹੁੰਦੇ ਆ ਉਹਨਾਂ ਨੇ ਫਿਰ ਪਹਿਲਾਂ ਵਾਲਿਆਂ ਦੇ ਉੱਤੇ ਆਪਣਾ ਤੋੜਾ ਝਾੜਨਾ ਹੁੰਦਾ ਹੁਣ ਜਦੋਂ ਇਹ ਵੱਧ ਰਿਹਾ ਤਾਂ ਲੋਕਾਂ ਨੇ ਪੁੱਛਣਾ ਤਾਂ ਮੇਅਰ ਜਰਮੀ ਫਾਰਕਾ ਕਹਿੰਦਾ ਕਿਉਂਕਿ ਜਿਹੜਾ ਪ੍ਰੀਵੀਅਸ ਕੌਂਸਲ ਨੇ ਲੋ ਬਾਲਡ ਸਪੈਂਡਿੰਗ ਔਨ ਅਸੈਂਸ਼ੀਅਲ ਇਨਫਰਾਸਟ੍ਰਕਚਰ ਐਂਡ ਮੇਨਟੇਨੈਂਸ ਇਸ ਕਰਕੇ ਸਾਨੂੰ ਇਹ ਵਧਾਉਣਾ ਪੈ ਰਿਹਾ ਲਓ ਜੀ ਨਿਕਲ ਗਏ ਪਤਲੀ ਗਲੀ ਸੋ ਤੀਜੀ ਜਿਹੜੀ ਕੌਂਸਲ ਨੇ 13-2 ਦੇ ਨਾਲ ਵੋਟਾਂ ਪਾਸ ਕੀਤਾ ਉਹ ਹੈਗਾ ਮਿਊਨਸੀਪਲ ਲੋਬੀਅਸ ਰਜਿਸਟਰੀ ਜਿਹੜੇ ਆ ਤਿੰਨ ਕੌਂਸਲਰ ਤੇ ਮੇਅਰ ਫਾਰਮਰ ਮੇਅਰ ਤੇ ਕੇਸ ਚੱਲ ਰਿਹਾ ਨਾ ਕਿ ਕਿਸੇ ਨੇ ਡਿਵੈਲਪਰ ਨੇ ਉਹਨਾਂ ਨੂੰ ਅਪਰੋਚ ਕੀਤਾ ਤੇ ਵੋਟਿੰਗ ਰੀਕਨਸਿਡਰ ਕਰਨ ਲਈ ਡਿਵੈਲਪਮੈਂਟ ਲਈ ਤਾਂ ਹੁਣ ਕਹਿੰਦੇ ਇੱਕ ਲੋਬੀ ਰਜਿਸਟਰ ਕੀਤੀ ਜਾਊਗੀ ਤੇ ਜਿਹਦੇ ਕਿ ਕੌਣ ਕਿਹਨੂੰ ਮਿਲ ਸਕਦਾ ਕਿਹੜੇ ਕੌਂਸਲਰ ਨੂੰ ਉਹਦੇ ਵਿੱਚ ਨਾ ਸਿਰਫ ਆਫਿਸਰ ਬਲਕਿ ਜਿਹੜੇ ਸਟਾਫ ਹੈਗਾ ਜਿਹੜਾ ਮੈਨੇਜਮੈਂਟ ਉਹ ਤੇ ਵੀ ਡਿਸਕਲੋਜ਼ ਕਰਨਾ ਪਿਆ ਵੀ ਕੌਣ ਕਿਹਨੂੰ ਮਿਲ ਸਕਦਾ ਬਤੋ ਇਹਦੇ ਨਾਲ ਕੀ ਫਰਕ ਪਊਗਾ ਦੱਸਦਿਆ ਕਰਨਾ ਕਿ ਵੀ ਹਾਂ ਫਲਾਨਾ ਫਲਾਨੇ ਉਹਨੇ ਮਿਲਣਾ ਤੇ ਕਰੋ ਚਲੋ ਖੈਰ ਇਹ ਸੀਗਾ ਤੇ ਇੱਕ ਹੋਰ ਜਿਹੜਾ ਸੈਕੰਡਰੀ ਸਵੀਟ ਦਾ ਜਿਹੜਾ ਇਹਨਾਂ ਨੇ ਰੂਲ ਹੈ ਉਹ ਅਪਰੂਵ ਕਰ ਦਿੱਤਾ ਕਿ ਹੁਣ ਆਟੋਮੈਟਿਕਲੀ ਜਿਹੜਾ ਸੈਕੰਡਰੀ ਸਵੀਟ ਹੈ ਬੇਸਮੈਂਟ ਸਵੀਟ ਹੈ ਅਪਰੂਵ ਹੋ ਜਾਇਆ ਕਰੂਗਾ ਉਹ ਵੀ ਕੌਂਸਲ ਨੇ ਨੈਰੋ ਲਈ ਪਾਸ ਕਰ ਦਿੱਤਾ ਪਰਮਿਟਡ ਯੂਜ਼ ਇਨ ਲੋ ਡੈਂਸਿਟੀ ਰੈਜੀਡੈਂਸ਼ੀਅਲ ਡਿਸਟ੍ਰਿਕਟ ਉਹਦਾ ਮਤਲਬ ਇਹ ਹੈ ਕਿ ਤੁਹਾਨੂੰ ਹੁਣ ਡਿਵੈਲਪਮੈਂਟ ਪਰਮਿਟ ਲੈਣ ਦੀ ਲੋੜ ਨਹੀਂ ਤੇ ਸਿਸਟਮ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹਾਂ ਜੇ ਤੁਹਾਡੀਆਂ ਤੁਸੀਂ ਸ਼ਰਤਾਂ ਪੂਰੀਆਂ ਕਰਦੇ ਹਾਂ ਤੁਹਾਨੂੰ ਬਿਲਡਿੰਗ ਪਰਮਿਟ ਮਿਲ ਜਾਇਆ ਕਰੂਗਾ ਤੇ $600 ਜਿਹੜਾ ਪਰਮਿਟ ਫੀ ਜਿਹੜੀ ਡਿਵੈਲਪਮੈਂਟ ਪਰਮਿਟ ਦੀ ਹੈ ਉਹ ਬਚ ਜਾਇਆ ਕਰੂਗੀ ਪਰ ਜਿਹੜੇ ਆਪਣੇ ਬੈਕਯਾਰਡ ਸਵੀਟ ਹੈ ਉਹ ਪਹਿਲਾਂ ਵਾਂਗੂ ਹੀ ਤੁਹਾਨੂੰ ਡਿਵੈਲਪਮੈਂਟ ਪਰਮਿਟ ਲੈਣਾ ਪਿਆ ਕਰੂਗਾ ਇਹਦੇ ਤੇ ਵੀ ਗੱਲਬਾਤ ਕਰਾਂਗੇ ਕਿਸੇ ਦਿਨ ਜੇ ਕਿਤੇ ਮੇਅਰ ਹੀ ਲੱਭ ਗਿਆ ਤਾਂ ਤੇ ਬਾਕੀ ਸੀਨੀਅਰਸ ਦੀ ਹੋਮ ਸਰਵਿਸ ਆ ਜਿਹੜੀ ਉਹ ਬੰਦ ਕਰ ਦਿੱਤੀ ਗਈ ਸਿਟੀ ਨੇ ਜਿੱਥੇ ਪਹਿਲਾਂ ਕੁਛ ਲੋ ਇਨਕਮ ਸੀਨੀਅਰਸ ਦਾ ਘਾਹ ਕੱਟਦੇ ਸੀ ਸਨੋ ਰਿਮੂਵ ਕਰਦੇ ਸੀ ਹਾਊਸ ਕੀਪਿੰਗ ਕਰਦੇ ਸੀ ਤੇ ਜਿਨ੍ਹਾਂ ਦੀ ਖਾਸ ਕਰਕੇ 1320 ਲੋ ਇਨਕਮ ਸੀਨੀਅਰਸ ਐਂਡ ਏਜ 65 ਸੀਗੀ ਉਹ ਇਹਨਾਂ ਨੇ ਹੁਣ 30 ਸਤੰਬਰ ਤੋਂ ਬੰਦ ਕਰ ਦੇਣੀ ਹੈ ਉਹ ਕਹਿੰਦੇ ਵੀ ਸਾਡੇ ਕੋਲ ਇਹ ਪ੍ਰੋਗਰਾਮ ਜਿਹੜਾ ਹੈਗਾ ਇਹ ਪ੍ਰੋਵਿੰਸ਼ਲੀ ਫੰਡਡ ਹੈਗਾ ਤੇ ਉੱਧਰ ਨੂੰ ਇਹਨਾਂ ਨੇ ਡਾਇਰੈਕਸ਼ਨ ਦੇ ਦਿੱਤੀ ਵੀ ਉੱਥੋਂ ਲਓ ਸੋ ਇਹ ਗੱਲਾਂ ਬਾਤਾਂ ਸਿਟੀ ਨੇ ਤੇ ਹੁਣ ਆਪਾਂ ਇੱਕ ਗੀਤ ਸੁਣਦੇ ਹਾਂ ਫਿਰ ਮਿਲਾਵਾਂਗੇ ਗੱਲਬਾਤ ਆਪਣੇ ਮਿੰਟੂ ਗੁਰੂ ਸਰ ਨਾਲ ਪੰਜਾਬ ਤੇ ਭਾਰਤ ਦੀ ਖ਼ਬਰ ਸਰ ਲੈਣ ਲਈ

0: 94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਜੀ ਤੇ ਇਸ ਵਕਤ ਖਬਰਾਂ ਦਾ ਟਾਈਮ ਹੋ ਗਿਆ ਤੇ ਮਿੰਟੂ ਗੁਰੂ ਸਰੀਆ ਜੀ ਮੇਰੇ ਨਾਲ ਸ਼ਾਮਲ ਨੇ ਮਲੋਟ ਤੋਂ ਮਿੰਟੂ ਵੀਰ ਪ੍ਰੋਗਰਾਮ ਲੋਕ ਸਾਥ ਵਿੱਚ ਜੀ ਆਇਆਂ ਨੇ ਕਾ ਸਵਾਗਤ
1: ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਮਿੰਟੂ ਵੀਰ ਤੇ ਜੈਨ ਜੀ ਵਾਲਾ ਮੁੱਦਾ ਕਿਵੇਂ ਡੀਲ ਕਰ ਰਹੇ ਮੋਦੀ ਸਾਹਿਬ
1: ਮੋਦੀ ਸਾਹਿਬ ਤੁਹਾਨੂੰ ਪਤਾ ਹੀ ਹੈ ਰਾਤ ਨੂੰ ਉੱਠ ਪੈਂਦੇ ਆ ਫਰੈਂਡਸ ਮਿੱਤਰਾਂ ਪਹਿਲਾਂ ਮਿੱਤਰਾਂ ਕਹਿੰਦੇ ਹੁੰਦੇ ਸੀਗੇ ਹੁਣ ਫਰੈਂਡਸ ਮਤਲਬ ਕਿ ਦੇਖੋ ਪਿਛਲੇ ਦਿਨ ਕੀ ਹੋਇਆ ਕਿ ਮੋਹਨ ਭਾਗਵਤ ਨੇ ਵੀ ਇੱਕ ਪਤਾ ਨੀ ਸੋ ਕਾਲਡ ਜੈਨਜ਼ੀ ਦਾ ਗਰੁੱਪ ਬੁਲਾਇਆ ਸੰਵਾਦ ਕੀਤਾ ਔਰ ਇਨਡਾਇਰੈਕਟਲੀ ਮਤਲਬ ਕਿ ਉਹਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਾਂ ਨਰਿੰਦਰ ਮੋਦੀ ਪ੍ਰਤੀ ਕੁਝ ਗੱਲਾਂ ਤੇ ਹੈ ਨਾ ਪਰ ਜਿਹੜਾ ਭਾਜਪਾ ਨੂੰ ਇਹ ਜੈਨਜੀ ਨਾਂ ਦਾ ਕਹਿ ਲਓ ਕਿ ਇੱਕ ਮੈਂ ਵੈਸੇ ਸ਼ਬਦ ਬੋਲ ਦਿੰਦਾ ਚਲੋ ਕਹਿਣਾ ਨੀ ਚਾਹੀਦਾ ਕਿ ਆਪਾਂ ਜਿੱਦਾਂ ਨੀ ਕਹਿੰਦੇ ਜਿੰਨ ਚੰਬੜ ਗਿਆ ਜਿੰਨ ਆ ਗਿਆ ਉਹ ਚੰਬੜ ਚੁੱਕਾ ਹੈ ਜੀ ਜੇ ਤੁਸੀਂ ਵੇਖੋਗੇ ਤੇ ਇਹਨਾਂ ਦੀ ਦੁਰਗਤ ਇਹ ਹੋਈ ਹਿਸਾਬ ਲਾ ਲਓ ਕਿ ਹੁਣ ਲਾਸਟ ਵੀਕ ਆਉਣਾ ਅੱਜ ਤੋਂ ਲਾਸਟ ਵੀਕ ਆ ਆਪਣੇ ਪੰਜਾਬ ਦੇ ਸੈਸ਼ਨ ਦਾ ਲਾਸਟ ਦਿਨ ਆ ਵਿਧਾਨ ਸਭਾ ਦਾ ਤੇ ਅੱਜ ਲੋਕ ਸਭਾ ਰਾਜ ਸਭਾ ਦਾ ਲਾਸਟ ਵੀਕ ਸ਼ੁਰੂ ਹੋਏਗਾ ਹੁਣ ਤੁਸੀਂ ਵੇਖੋ ਕਿ ਜਿਹੜੇ ਅਮਿਤ ਸ਼ਾਹ ਅਜੇ ਤੱਕ ਉਹ ਸੰਸਦ ਦੇ ਵਿੱਚ ਨਹੀਂ ਪਹੁੰਚੇ ਹਿਸਾਬ ਲਾ ਲਓ ਇੰਨੇ ਚਾਲੂ ਹੋਏ ਕਿ ਗੱਲੀ ਛੱਡ ਦਿਓ ਤੇ ਦੋਵੇਂ ਪਾਸੇ ਜੇ ਤੁਸੀਂ ਵੇਖੋਗੇ ਇਸ ਤੋਂ ਇਲਾਵਾ ਵੀ ਕਿ ਜੈਨਜ਼ੀ ਨੇ ਕਿਹਾ ਕਿ ਅਸੀਂ ਪ੍ਰੈਸ਼ਰ ਗਰੁੱਪ ਦੇ ਵਜੋਂ ਕੰਮ ਕਰਦੇ ਰਵਾਂਗੇ ਉਹਨਾਂ ਨੇ ਮੀਟਿੰਗ ਕਰਕੇ ਐਲਾਨ ਕਰ ਦਿੱਤਾ ਮਤਲਬ ਕਿ ਇਹ ਮਾਮਲਾ ਜਿਹੜਾ ਉਹ ਛੇਤੀ ਕੀਤਿਆਂ ਇਹਨਾਂ ਦਾ ਖੜਾ ਨਹੀਂ ਛੱਡ ਰਿਹਾ ਉਹਦਾ ਕਾਰਨ ਵੱਡਾ ਇਹ ਹੈ ਕਿ ਡਰੇ ਇਉਂ ਪਏ ਕਿਉਂਕਿ ਜੈਨਜ਼ੀ ਦੀ ਇੱਕ ਬਹੁਤ ਵੱਡੀ ਵਸੋਂ ਹੈ ਇੰਡੀਆ ਦੇ ਵਿੱਚ ਬਹੁਤ ਵੱਡੀ ਵਸੋਂ ਤਾਂ ਉਹ ਹੁਣ ਜੇ ਮਤਲਬ ਕਿ ਤੁਸੀਂ ਵੇਖੋਗੇ ਤਾਂ ਇੱਕ ਜੇ ਨੌਜਵਾਨ ਹੈ ਜਾਂ ਬੱਚਾ ਹੈ ਤਾਂ ਉਹਦੇ ਨਾਲ ਉਹਦੀ ਭੂਆ ਵੀ ਆ ਉਹਦੀ ਚਾਚੀ ਵੀ ਆ ਤਾਈ ਵੀ ਆ ਘਰਦੇ ਵੀ ਆ ਮਤਲਬ ਕਿ ਇਹ ਬਹੁਤ ਜ਼ਿਆਦਾ ਖਸੂਤਾ ਫਸੇ ਨੇ ਤੋ ਇਸ ਕਰਕੇ ਜੈਨਜ਼ੀ ਨਾਂ ਦਾ ਭੂਤ ਇਹਨਾਂ ਦੇ ਮਗਰ ਪੈ ਚੁੱਕਾ ਹੈ ਜੀ ਬੱਚੇ ਇਹਨਾਂ ਦੇ ਮਤਲਬ ਕਿ ਤੁਸੀਂ ਵੇਖੋਗੇ ਤਾਂ ਚੰਗਿਆੜੇ ਖੜਾ ਰਿਹਾ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਰਾਹੁਲ ਗਾਂਧੀ ਦੀ ਉਹਨਾਂ ਦਾ ਇੱਕ ਪ੍ਰੋਗਰਾਮ ਵੇਖ ਰਿਹਾ ਸੀਗਾ ਇਲਾਹਾਬਾਦ ਦੇ ਵਿੱਚ ਤਾਂ ਜਿਹੜੇ ਸਟੂਡੈਂਟ ਨੇ ਜਿਹੜੇ ਪ੍ਰਖਿਆਰਤੀ ਨੇ ਜਾਂ ਜਿਹੜੇ ਜੌਬ ਵਾਸਤੇ ਜਾ ਰਹੇ ਆ ਉਹ ਬੱਚਿਆਂ ਦਾ ਦਰਦ ਜਦੋਂ ਦੇਖਿਆ ਤਾਂ ਸੱਚੀ ਹੁਣ ਮਤਲਬ ਕਿ ਰੂਹ ਸੁੰਨ ਹੋ ਜਾਂਦੀ ਆ ਕਿਵੇਂ ਮਤਲਬ ਕਿ ਸਧਾਰਨ ਪਰਿਵਾਰਾਂ ਵਾਲੇ ਬੱਚੇ ਇੱਥੇ ਤਿਆਰੀ ਕਰਦੇ ਆ 10-15 ਹਜ਼ਾਰ ਰੁਪਇਆ ਖਰਚਾ ਮੰਗਾਉਂਦੇ ਨੇ ਮਗਰ ਤੇ ਉਹਨਾਂ ਦੇ ਕਦੇ ਪੇਪਰ ਲੀਕ ਹੋ ਜਾਂਦੇ ਆ ਕਦੇ ਕੁਛ ਹੋ ਜਾਂਦਾ ਕਦੇ ਕੁਛ ਹੋ ਜਾਂਦਾ ਤਾਂ ਰਾਹੁਲ ਗਾਂਧੀ ਦੇ ਉਸ ਪ੍ਰੋਗਰਾਮ ਦੇ ਵਿੱਚ ਇਸ ਤਰ੍ਹਾਂ ਰੌਲਾ ਪੈ ਰਿਹਾ ਸੀਗਾ ਜਿਵੇਂ ਯੂਰਪ ਦੇ ਵਿੱਚ ਕੋਈ ਫੁੱਟਬਾਲ ਲੀਗ ਦਾ ਮੈਚ ਚੱਲ ਰਿਹਾ ਹੋਵੇ ਤੋ ਕਹਿਣ ਦਾ ਮਤਲਬ ਆ ਕਿ ਬਹੁਤ ਬੁਰੀ ਕਸੂਤੀ ਫਸੀ ਹੋਈ ਆ ਮੋਦੀ ਸਰਕਾਰ
0: ਅੱਛਾ ਸੁਖਬੀਰ ਬਾਦਲ ਨੇ ਵੀ ਅੰਕਲ ਮੋਦੀ ਨੂੰ ਜੱਫੀ ਪਾ ਲਈ
1: ਹਾਂਜੀ ਆ ਪੱਪੀਆਂ ਜੱਫੀਆਂ ਪਾ ਲਏ ਹਮ ਅਖੀਓ ਕੇ ਪੇਚ ਲੜਾ ਲੇ ਹਮ ਗੱਲ ਇਹ ਆ ਕਿ ਮੈਂ ਤੇ ਉਦਮ ਲਿਖਿਆ ਸੀ ਮੈਂ ਕਿਹਾ ਇਹਨਾਂ ਦੀਆਂ ਉਹ ਹੋਈਆਂ ਕਹਾਣੀਆਂ ਕਿ ਪਹਿਲਾਂ ਮੇਲੇ ਚ ਲੱਗੀਆਂ ਤੇ ਟੁੱਟੀਆਂ ਨਹਿਰ ਦੇ ਪੁਲਾਂ ਤੇ ਆ ਕੇ ਤੇ ਫਿਰ ਦੁਬਾਰਾ ਇਹਨਾਂ ਗੰਢੀਆਂ ਮਰੂਦਾਂ ਦੇ ਬਾਗ ਵਿੱਚ ਜਾ ਕੇ ਇਹਨਾਂ ਦੀ ਕਹਾਣੀ ਕੁਛ ਇਸ ਕਿਸਮ ਦੀ ਹੈ ਦੇਖੋ ਅਕਾਲੀਆਂ ਦੀ ਜ਼ਰੂਰਤ ਭਾਜਪਾ ਦੀ ਜ਼ਰੂਰਤ ਸਮਾਨਾਂਤਰ ਹੈ ਇੱਕੋ ਜਿਹੀ ਆ ਦਿਲ ਦੇਣਾ ਤੇ ਦਿਲ ਮੰਗਣਾ ਸੌਦਾ ਇੱਕੋ ਜਿਹਾ ਇਹਨਾਂ ਦਾ ਸੌਦਾ ਇੱਕੋ ਜਿਹਾ ਹੈ ਮਤਲਬ ਬਲਦ ਉਹਨੂੰ ਤੂੜੀ ਚਾਹੀਦੀ ਆ ਤੂੜੀ ਗਿੱਲੀ ਆ ਦੋਨਾਂ ਦੀ ਇੱਕ ਦੂਜੇ ਨੇ ਲੋੜ ਪੂਰੀ ਕਰ ਦੇਣੀ ਆ ਹੁਣ ਨਰਿੰਦਰ ਮੋਦੀ ਨੂੰ ਮਿਲੇ ਨੇ ਸੁਖਬੀਰ ਸਿੰਘ ਬਾਦਲ ਉਹਦੇ ਵਾਸਤੇ ਵੇਖੋ ਕੋਲ ਬਣੇ ਆ ਨਾਇਬ ਸੈਣੀ ਦੇ ਨਾਲ ਮੁਲਾਕਾਤ ਕਰਵਾਉਣ ਵਾਸਤੇ

0: ਪੁੱਲ ਬਣੇ ਨੇ ਕੁਛ ਲੀਡਰ, ਮੈਂ ਨਾਮ ਵੀ ਲੈ ਦਿੰਦਾ, ਸੁਨੀਲ ਜਾਖੜ, ਮਨਪ੍ਰੀਤ ਬਾਦਲ, ਇਸ ਕਿਸਮ ਦੇ ਇਸ ਪੱਧਰ ਦੇ ਲੀਡਰ, ਕੈਪਟਨ ਫੈਮਿਲੀ, ਜਿਨ੍ਹਾਂ ਦੇ ਨਾਲ ਤਾਲੁਕਾਤ, ਕਿਸੇ ਦੇ ਨਾਲ ਕੋਈ ਬਲੱਡ ਲਾਈਨ ਦਾ ਹੈ, ਕਿਸੇ ਦੇ ਨਾਲ ਕੋਈ ਬਹੁਤ ਜ਼ਿਆਦਾ ਕਹਿ ਲਓ ਕਿ ਆਪਣਾ ਬਣਾਇਆ ਰਿਸ਼ਤਾ ਹੈ। ਸੋ ਇਹ ਇਸ ਤਰ੍ਹਾਂ ਦੇ ਕਈ ਲੀਡਰ ਆ ਜਿਨ੍ਹਾਂ ਨੇ ਇਨਵੋਲਵ ਹੋ ਕੇ, ਜਿਨ੍ਹਾਂ ਦੇ ਵਿੱਚ ਪੈ ਕੇ ਇਹ ਕਹਾਣੀ ਦੀ ਇਬਾਰਤ ਲਿਖੀ ਆ। ਪਹਿਲਾਂ ਨਾਇਬ ਸੈਣੀ ਦੇ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਆ ਉੱਥੇ ਚੰਡੀਗੜ੍ਹ, ਫਿਰ ਉਹ ਤੋਂ ਬਾਅਦ ਅਚਾਨਕ ਰਾਤ ਵੀਰਵਾਰ 11 ਵਜੇ ਸੁਖਬੀਰ ਸਿੰਘ ਬਾਦਲ ਨੂੰ ਫੋਨ ਖੜਕਦਾ, ਟਰਨ ਟਰਨ ਹੁੰਦੀ ਹੈ ਕਿ ਬਾਈ ਤੜਕੇ ਆ ਜਾਓ। ਤਾਂ ਇਹ ਤਾਂ ਮੈਨੂੰ ਲੱਗਦਾ ਰਾਤ ਸੁੱਤੇ ਨੀ ਹੋਣੇ, ਕਹਿੰਦੇ ਹੋਣੇ ਕਿਤੇ ਇਹ ਨਾ ਹੋਵੇ ਕਿ ਨਾ ਮਿਰਜ਼ੇ ਵਾਲਾ ਕੰਮ ਹੋ ਜਾਵੇ,
1: ਉੱਠਣਾ ਹੋਵੇ।
0: ਹਾਂਜੀ ਹਾਂਜੀ ਹਾਂਜੀ, ਲੱਗੀ ਵਾਲੇ ਤਾਂ ਕਦੇ ਨੀ ਸੌਂਦੇ ਤੇ ਤੇਰੀ ਕਿੱਦਾਂ ਅੱਖ ਲੱਗ ਗਈ, ਮਤਲਬ ਕਿ ਇਹ ਤਾਂ ਸੁੱਤੇ ਨਹੀਂ ਹੈ। ਤੇ ਇਹਨਾਂ ਨੇ ਤੇ ਸਵੇਰੇ ਉੱਥੇ ਜਾ ਕੇ ਨਰਿੰਦਰ ਮੋਦੀ ਜੀ ਦੇ ਕਹਿ ਲਓ ਕਿ ਦਫ਼ਤਰ ਦੇ ਅੱਗੇ ਪਾਰਲੀਮੈਂਟ ਹਾਊਸ ਦੇ ਵਿੱਚ ਵੈਸੇ ਮੀਟਿੰਗ ਹੋਈ ਆ, ਉੱਥੇ ਲਾਤੀ ਕਾਰ,
1: ਲੈ ਗਏ ਗੁਲਦਸਤਾ।
0: ਹੁਣ ਹਾਂਜੀ ਹਾਂਜੀ ਗੁਲਦਸਤਾ ਲੈ ਗਏ ਆ। ਤੇ ਉਧਰ ਦੂਜੇ ਪਾਸੇ ਜੇ ਤੁਸੀਂ ਵੇਖੋਗੇ, ਮੁਲਾਕਾਤ ਕਰਨ ਤੋਂ ਬਾਅਦ ਅਕਾਲੀਆਂ ਨੇ ਕੀ ਕੀਤਾ ਕਿ ਇੱਕ ਮੀਟਿੰਗ ਕੀਤੀ, ਤੇ ਮੀਟਿੰਗ ਤੋਂ ਬਾਅਦ ਇਹਨਾਂ ਨੇ ਡੀਲਿਮਿਟੇਸ਼ਨ ਬਿੱਲ ਦੀ ਕਹਿ ਲਓ ਕਿ ਸਿਫਤ ਵੀ ਕਰ ਦਿੱਤੀ ਤੇ ਨਾਲ ਸਮਰਥਨ ਵੀ ਕਰ ਦਿੱਤਾ। ਤਾਂ ਇਸ ਤੋਂ ਬਾਅਦ ਕੀ ਦੇਖੋ, ਸੁਖਬੀਰ ਸਿੰਘ ਬਾਦਲ ਦੇ ਸੱਜੇ ਖੱਬੇ ਰਹਿਣ ਵਾਲੇ ਬੰਦੇ ਜਿਹੜੇ ਆ, ਦੋ ਤਿੰਨ ਛੱਡ ਦਿਓ ਇਹ ਤਾਂ ਰਹਿਣਗੇ, ਇਹ ਤੇ ਮੇਰੇ ਖਿਆਲ ਦੇ ਨਾਲ ਜੇ ਉਹ ਕਿਸੇ ਡੈਜ਼ਰਟ ਦੇ ਵਿੱਚ ਵੀ ਚਲੇ ਜਾਣ, ਦੋ ਤਿੰਨ ਬੰਦੇ ਤੁਹਾਨੂੰ ਮਿਲ ਹੀ ਜਾਣਗੇ, ਦਲਜੀਤ ਚੀਮਾ ਤੇ ਭੂੰਦੜ, ਬਾਕੀ ਕੋਈ। ਮਤਲਬ ਕਿ ਬਾਕੀ ਨਾ ਆਵਾਜ਼ਾਰ ਜੇ ਹੋ ਕੇ ਜਾਣ ਨੂੰ ਫਿਰਦੇ ਸੀ, ਕਹਿੰਦੇ ਛੱਡੋ ਖੜਾ, ਇਹਦਾ ਪ੍ਰਧਾਨ ਦਾ ਕੁਛ ਨੀ ਬਣਨਾ। ਪ੍ਰਧਾਨ ਇੱਕੋ ਗੱਲ ਕਹਿੰਦਾ, ਉਹ ਨਾ ਜਾਓ ਨਾ ਜਾਓ, ਆਪਣਾ ਗੱਠਜੋੜ ਹੋ ਜਾਣਾ, ਨਾ ਜਾਓ ਤਾਂ ਗੱਲ ਛੱਡ ਕੇ ਨਾ ਜਾਓ, ਗਾਣਾ ਨੀ ਵੀ ਛੱਡ ਕੇ ਨਾ ਜਾ, ਇਹ ਗਾਣਾ ਗਾ ਰਹੇ ਸਨ ਵੀ ਛੱਡ ਕੇ ਨਾ ਜਾ, ਗੱਠਜੋੜ ਹੋ ਜਾਣਾ। ਤਾਂ ਹੁਣ ਜਿਵੇਂ ਮੁਲਾਕਾਤ ਹੋਈ, ਤਿਵੇਂ ਹੀ ਨਾਲ ਦੀ ਨਾਲ ਖਬਰਾਂ ਚੱਲੀਆਂ, ਭਾਰਤੀ ਜਨਤਾ ਪਾਰਟੀ ਵੱਲੋਂ ਵੀ ਸਕਾਰਾਤਮਕ ਸੰਦੇਸ਼ ਸੰਕੇਤ ਮਿਲੇ। ਤਾਂ ਉਹ ਤੋਂ ਬਾਅਦ ਹੁਣ ਇਹਨਾਂ ਨੇ ਸਮਰਥਨ ਕਰ ਦਿੱਤਾ ਡੀਲਿਮਿਟੇਸ਼ਨ ਬਿੱਲ ਦਾ। ਦੇਖੋ ਅਕਾਲੀਆਂ ਨੇ ਹਾੜੇ ਕੱਢੇ ਆ, ਅਕਾਲੀਆਂ ਨੇ ਮਤਲਬ ਕਿ ਚਾਰਾ ਜੋਈਆਂ ਕੀਤੀਆਂ ਨੇ, ਇਹਦੇ ਚ ਕੋਈ ਸ਼ੱਕ ਨੀ, ਕੋਈ ਦੋ ਰਾਏ ਨਹੀਂ ਹੈ। ਦੂਜੀ ਗੱਲ ਕਿ ਭਾਜਪਾ ਦੀ ਵੀ ਪੋਜੀਸ਼ਨ ਇੰਨੀ ਮਜ਼ਬੂਤ ਹੈ ਨੀ ਜੇ ਪੰਜਾਬ ਦੇ ਵਿੱਚ, ਉਹਦਾ ਕਾਰਨ ਵੱਡਾ SIR। SIR ਜਦੋਂ ਹੋਈ, ਪੰਜਾਬੀਆਂ ਨੂੰ ਡਰ ਸੀ ਕਿ ਸਾਡੀਆਂ ਵੋਟਾਂ ਕੱਟੀਆਂ ਜਾਣਗੀਆਂ। ਮੈਂ ਵੈਸੇ ਇਹਦੇ ਤੇ ਨਾ ਪਹਿਲਾਂ ਅਗਾਊ ਗੱਲ ਕੀਤੀ ਸੀ, ਮੈਂ ਕਿਹਾ ਆਪਣਾ ਲੈਂਡ ਰਿਕਾਰਡ ਬਹੁਤ ਤਗੜਾ ਹੈ, ਜਿਹੜੇ ਅਦਰ ਸਟੇਟਾਂ ਵਾਲੇ ਆ ਨਾ, ਉਹਨਾਂ ਦੇ ਵਿਚਾਰਿਆਂ ਦੇ ਕੁੱਲ ਤੇ ਆਪਦੀਆਂ ਨਾ ਕੋਈ ਘਰ ਹੈ ਨਾ ਕੋਈ ਜ਼ਮੀਨ ਹੈ ਨਾ ਲੈਣਾ ਨਾ ਦੇਣਾ, ਸਾਡਾ ਲੈਂਡ ਰਿਕਾਰਡ ਬਹੁਤ ਤਗੜਾ ਹੈ, ਆਪਣੇ ਕੋਲ ਤੇ ਆਜ਼ਾਦੀ ਤੋਂ ਪਹਿਲਾਂ ਦਾ ਰਿਕਾਰਡ ਪਿਆ ਵਾ। ਤੋ ਇਸ ਕਰਕੇ ਇਥੋਂ ਦੇ ਵਿਸ਼ਿੰਦਿਆਂ ਦੀ ਵੋਟ ਉਦੋਂ ਤੱਕ ਨਹੀਂ ਕੱਟੀ ਜਾਣੀ ਜਦੋਂ ਤੱਕ ਜਾਂ ਤਾਂ ਕੋਈ ਮਿੱਥਦਾ ਨਹੀਂ ਤੇ ਜਾਂ ਸਾਡੇ ਵਰਗਾ ਕਹਿੰਦਾ ਨੀ ਵੀ ਘੱਟ ਹੀ ਹੋ ਜਾਵੇ, ਕੋਈ ਚੱਕਰ ਨਹੀਂ। ਤੋ ਜਿਹੜੀ SIR ਹੋਈ ਆ ਸਾਹਿਬ, ਉਹਦੇ ਵਿੱਚ ਕੀ ਹੋਇਆ ਕਿ ਬਹੁਤ ਜ਼ਿਆਦਾ ਨੌਨ ਪੰਜਾਬੀਆਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਨੇ। ਮੈਂ ਉਹਦੇ ਲਈ ਐਗਜ਼ਾਮਪਲ ਦਿੱਤਾ ਹੈ ਲੁਧਿਆਣੇ ਦਾ, ਜਿੱਥੇ 4.25 ਲੱਖ ਵੋਟ ਕੱਟੀ ਜਾ ਰਹੀ ਆ। ਮੈਂ ਐਗਜ਼ਾਮਪਲ ਦਿੱਤਾ ਹੈ ਇਹਦੇ ਵਿੱਚ ਮੋਹਾਲੀ ਦਾ, ਜਿੱਥੇ 1.5 ਲੱਖ ਤੋਂ ਉੱਤੇ ਵੋਟ ਕੱਟੀ ਜਾ ਰਹੀ ਆ, ਜਿੱਥੇ ਹਲਕੇ 3-4 ਹੈ। ਹਲਕੇ ਕਿਹੜੇ? ਉੱਥੇ ਖਰੜ ਆ ਗਿਆ, ਡੇਰਾ ਬੱਸੀ ਆ ਗਿਆ ਜੀ, ਤੇ ਮੋਹਾਲੀ ਆ ਗਿਆ, ਹੋਰ ਤੇ ਹੋਇਆ ਹੀ ਨੀ ਉੱਥੇ ਕੋਈ। ਤੋ ਉੱਥੇ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਮਤਲਬ ਕਿ ਵੋਟਾਂ ਕੱਟੀਆਂ ਜਾ ਰਹੀਆਂ ਨੇ, ਅੰਮ੍ਰਿਤਸਰ ਦੇ ਵਿੱਚ ਕੱਟੀਆਂ ਜਾ ਰਹੀਆਂ ਨੇ, ਜਿੱਥੇ ਜਿੱਥੇ ਵੀ ਪ੍ਰਵਾਸੀ ਹੈ। ਤੋ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੂੰ SIR ਤੋਂ ਬੜੀ ਉਮੀਦ ਸੀ ਕਿ ਸਰ ਸਾਡੇ ਸਿਰ ਤੇ ਸਿਰਾ ਸੱਜਾ ਹੈਗਾ, ਪਰ ਜਿਵੇਂ ਇਹਨਾਂ ਨੇ ਵੇਖਿਆ ਕਿ ਇਹ ਤੇ ਨੌਨ ਪੰਜਾਬੀਆਂ ਦੀਆਂ ਵੋਟਾਂ ਜ਼ਿਆਦਾ ਕੱਟੀਆਂ ਜਾ ਰਹੀਆਂ, ਯਾਨੀ SIR ਪੰਜਾਬ, ਜਿੱਥੇ ਕਿ ਆਪਾਂ ਕਹਿ ਲਈਏ ਕਿ ਵਾਹਿਦ ਸੂਬਾ ਹੈ ਇੰਡੀਆ ਚ, ਜਿੱਥੇ ਆ ਕੇ ਇਹਨਾਂ ਦੀ SIR ਇਹਨਾਂ ਦੇ ਮਗਰ ਪੈ ਗਈ। ਜਦੋਂ ਇਹਨਾਂ ਨੇ ਵੇਖਿਆ ਕਿ SIR ਦੇ ਨਾਲ ਤਾਂ ਸਾਡੀਆਂ ਜਿਹੜੀਆਂ ਸਮਾਂ ਦੀਆਂ ਪੱਖ ਦੀਆਂ ਵੋਟਾਂ ਕੱਟੀਆਂ ਜਾਣਗੀਆਂ, ਤਾਂ ਇਹਨਾਂ ਨੂੰ ਵੀ ਪਤਾ ਲੱਗਿਆ ਕਿ ਸਾਡਾ ਹੁਣ ਜ਼ੋਰ ਨਹੀਂ ਚੱਲਦਾ। ਤੋ ਅਲਟੀਮੇਟਲੀ ਕੀ ਆ, ਮੈਂ ਹੁਣ ਤੁਹਾਨੂੰ ਭਾਜਪਾ ਦੀ ਰਣਨੀਤੀ ਦੱਸ ਦੇਣਾ ਕਿ ਭਾਜਪਾ 35 ਸੀਟਾਂ ਜਿੱਤਣਾ ਚਾਹੁੰਦੀ ਆ, ਮਿਨੀਮਮ ਟਾਰਗੇਟ ਹੈ ਉਹਨਾਂ ਤਾਂ 35, ਯਾਨੀ ਜਿਹਦੇ ਵਿੱਚ ਉਹ ਕੋਈ ਲਾ ਲਓ 15-20 ਆਪਣੇ ਦਮ ਤੇ 15-20 ਗੱਠਜੋੜ ਦੇ ਦਮ ਤੇ ਜਿੱਤਣਾ ਚਾਹੁੰਦੀ ਆ। ਸੋ ਹੁਣ ਦੇਖਦੇ ਆ ਜਿੱਤਦੇ ਆ ਕੀ ਮਿੱਥਦੇ ਆ, ਪਰ ਇਹ ਗੱਠਜੋੜ ਲਗਭਗ ਕਹਿ ਲਓ ਕਿ ਇੱਕ ਵਾਰੀ ਟਰੈਕ ਤੇ ਆ ਗਿਆ
1: ਜੀ। ਉਧਰ ਰਾਹੁਲ ਗਾਂਧੀ ਨੇ

0: ਵੀ ਕੈਪਟਨ ਅੰਕਲ ਨੂੰ ਪਲੋਸ ਲਿਆ?
1: ਦੇਖੋ ਗੱਲ ਕੀ ਆ ਬਈ, ਕੈਪਟਨ ਨੇ ਪਿੱਛੇ ਜੇ ਬਿਆਨ ਤਾਂ ਦਿੱਤੇ ਸੀਗੇ ਨਾ ਕਿ ਕਾਂਗਰਸ ਵਾਲੇ ਯਾਰ ਚੰਗੇ ਆ, ਰਾਹੁਲ ਗਾਂਧੀ ਤਾਂ ਮੇਰਾ ਚਚੇਰਾ ਭਰਾ ਮਰਿਆ ਉਦੋਂ ਵੀ ਸ਼ੋਕ ਪ੍ਰਗਟਾਉਂਦਾ, ਤਾਂ ਮਤਲਬ ਕਿ ਇਸ ਤਰ੍ਹਾਂ ਦਾ ਜੈਸਚਰ ਦਿਖਾਇਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੇ। ਰਾਹੁਲ ਗਾਂਧੀ ਨੇ ਤਾਂ ਫਿਰ ਸਿਰਾ ਹੀ ਲਾਤਾ, ਉਹ ਕਹਿੰਦੇ ਵੀ ਜਦੋਂ ਇੱਕ ਜੈਨਜੀ ਦੇ ਗਰੁੱਪ ਦੇ ਨਾਲ ਉਹ ਸੰਵਾਦ ਕਰ ਰਹੇ ਸੀਗੇ ਤਾਂ ਕਿਸੇ ਨੇ, ਅੱਜ ਕੱਲ੍ਹ ਬੱਚੇ ਵੀ ਬੜੇ ਸ਼ਾਰਪ ਹੈ, ਕਹਿੰਦੇ ਕਿ ਭਾਜਪਾ ਚ ਤੁਸੀਂ ਕਿਸ ਲੀਡਰ ਨੂੰ ਪਸੰਦ ਕਰਦੇ ਜੀ? ਉਹ ਕਹਿੰਦੇ ਵੀ ਭਾਜਪਾ ਚ ਕੈਪਟਨ ਅਮਰਿੰਦਰ ਸਿੰਘ ਡੈਫੀਨੇਟਲੀ, ਕਹਿੰਦੇ ਮੈਂ ਉਹਨਾਂ ਦੇ ਨਾਲ ਰਚ ਮਿਚ ਜਾਂਦਾ, ਬਹੁਤ ਅੱਛੇ ਇਨਸਾਨ ਨੇ, ਮਿਲਟਰੀ ਹਿਸਟਰੀ ਦੇ ਉਹ ਐਕਸਪਰਟ ਨੇ ਵਗੈਰਾ ਵਗੈਰਾ। ਨਾਲ ਐਂਡੀਜੇ ਤੇ ਕਹਿ ਦਿੱਤਾ ਹੈਲੋ ਕੈਪਟਨ, ਹੈਲੋ ਅਮਰਿੰਦਰ ਅੰਕਲ, ਮਤਲਬ ਕਿ ਉੱਥੇ ਫਿਰ ਲੋਕਾਂ ਨੂੰ ਲੱਗਿਆ ਵੀ ਤੇ ਕੰਮ ਖਰਾਬ ਹੋ ਗਿਆ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਉਹ ਜਿਵੇਂ ਗਾਣਾ ਸੀ ਨਾ, ਤੇਰੇ ਨਾਲ ਹੱਸ ਕੇ ਲਿਆ ਮੁੰਡਿਆ ਤੂੰ ਤਾਂ ਮਗਰ ਪੈ ਗਿਆ ਮੇਰੇ, ਤਾਂ ਕੈਪਟਨ ਨੇ ਕਹਿ ਦਿੱਤਾ ਕਿ ਭਾਈ ਦੇਖੋ ਗੱਲ ਇਹ ਆ ਵੀ ਆਪਣੀ ਬਹੁਤ ਉਹ ਜਿਵੇਂ ਉਹਨੇ ਕਿਹਾ ਰਾਹੁਲ ਗਾਂਧੀ ਨੂੰ ਕਿ ਜੇ ਨਿੱਜੀ ਕਿਤੇ ਲੋੜ ਪੈ ਜਾਵੇ ਤੇ ਪੁੱਤਰ ਮੈਂ ਹਾਜ਼ਰ ਆ ਤੇਰੇ ਲਈ, ਬਾਜ ਮਾਰ ਕੇ ਬੁਲਾ ਲੈਵੀ, ਦੁੱਖ ਤੇਰੇ ਤੇ ਆਵੇ ਜਾਂ ਕੋਈ ਤੇਰੇ ਸ਼ਹਿਰ ਤੇ, ਪਰ ਨਹੀਂ ਮੈਂ ਭਾਜਪਾ ਜੀ ਹਾਂ, ਭਾਜਪਾ ਜੀ ਰਹਿਣਾ ਆਪਾਂ। ਮਤਲਬ ਉਹਨੇ ਅੱਗੋਂ ਇਹ ਗੱਲ ਕਹਿ ਦਿੱਤੀ। ਫਿਰ ਇੱਕ ਅਮਰਿੰਦਰ ਸਿੰਘ ਦਾ ਲੇਖ ਸ਼ਬਦ ਲੇਖ ਸ਼ਬਦ ਹੈ ਅੰਗਰੇਜ਼ੀ ਅਖਬਾਰ ਚ, ਉੱਥੇ ਉਹਨਾਂ ਨੇ ਪੰਜਾਬ ਦੇ ਮੁਤਲਕ ਕਾਫੀ ਕਹਿ ਲਓ ਕਿ ਭਾਜਪਾ ਦੇ ਵੱਲ ਤੀਰ ਕੱਸੇ ਆ ਕਿ ਬਈ ਪੰਜਾਬ ਜਿਹੜਾ ਹੈ ਸੰਭਾਲਣ ਦੀ ਲੋੜ ਹੈ, ਵੀ ਆਪਾਂ ਪੰਜਾਬ ਨੂੰ ਇਸ ਤਰ੍ਹਾਂ ਲਾਈਟਲੀ ਨਹੀਂ ਲੈ ਸਕਦੇ। ਮਤਲਬ ਕਿ ਕੁਝ ਗੱਲਾਂ ਲੇਖ ਦੇ ਜ਼ਰੀਏ ਭਾਜਪਾ ਨੂੰ ਵੀ ਉਹਨਾਂ ਨੇ ਸੰਬੋਧਿਤ ਹੋ ਕੇ ਕਹੀਆਂ ਨੇ, ਤਾਂ ਅਲਟੀਮੇਟਲੀ ਰਾਹੁਲ ਗਾਂਧੀ ਨੇ ਇੱਕ ਜੈਸਚਰ ਦਿਖਾਇਆ ਹੈ, ਇੱਕ ਸਨੇਹ ਦਿਖਾਇਆ ਹੈ, ਪਰ ਕੈਪਟਨ ਕਹਿੰਦੇ ਕਿ ਨਹੀਂ ਅਸੀਂ ਜਿੱਥੇ ਹੈਗੇ ਹਾਂ, ਜੋ ਗੁਰਦਾਸ ਮਾਨ ਨੇ ਆਖਿਆ ਨਾ ਜਿੱਥੇ ਸਾਡੀ ਲੱਗੀ ਹੈ ਤੇ ਲੱਗੀ ਰਹਿਣ ਦੇ, ਵੀ ਆਪਾਂ ਭਾਜਪਾ ਦੇ ਵਿੱਚ ਸਾਡੀ ਫੱਬੀ ਹੈ ਤੇ ਹੁਣ ਫੱਬੀ ਰਹਿਣ ਦੇ।
0: ਅੱਛਾ ਭਾਜਪਾ ਚ ਵੀ ਖਲਾਰਾ ਪਿਆ ਹੋਇਆ
1: ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਦੇਖੋ ਭਾਜਪਾ ਦੇ ਵਿੱਚ ਕੀ ਆ ਕਿ ਇਸ ਵੇਲੇ ਬਹੁਤ ਜ਼ਿਆਦਾ ਪ੍ਰੈਸ ਕਾਨਫਰੰਸਾਂ ਹੋ ਰਹੀਆਂ ਪੰਜਾਬ ਦੇ ਵਿੱਚ। ਜਦੋਂ ਆਪਾਂ ਭਾਜਪਾ ਦੀ ਗੱਲ ਕਰਦੇ ਹਾਂ ਤਾਂ ਇੱਕ ਹੈ ਨੈਸ਼ਨਲ ਲੈਵਲ ਦਾ ਮੁੱਦਾ ਭਾਜਪਾ ਨਾਲ ਜੁੜਿਆ ਹੁੰਦਾ ਤੇ ਇੱਕ ਹੁੰਦਾ ਆਪਣੀ ਸਟੇਟ ਨਾਲ ਜੁੜਿਆ। ਵੈਸੇ ਪਹਿਲਾਂ ਤੇ ਤਿੰਨਾਂ ਚੋਂ ਨਹੀਂ, 13 ਚੋਂ ਨਹੀਂ, 15 ਚੋਂ ਨਹੀਂ, 17 ਚੋਂ ਨਹੀਂ ਸੀ, ਪਰ ਹੁਣ ਅੱਜ ਕੱਲ ਇਹਨਾਂ ਨੂੰ ਗਿਲਿਆ ਜਾਂਦਾ। ਦਰ ਅਸਲ ਕੀ ਆ ਕਿ ਭਾਜਪਾ ਨੇ ਅੱਧੀ ਦਰਜਨ ਦੇ ਕਰੀਬ ਪਿਛਲੇ ਦਿਨੀ ਜਿਹੜੇ ਆ ਨਾ ਉਹ ਪ੍ਰਧਾਨ ਬਦਲ ਦਿੱਤੇ, ਜ਼ਿਲ੍ਹਾ ਪ੍ਰਧਾਨ। ਹੁਣ ਜਿਹੜੇ ਜ਼ਿਲ੍ਹਾ ਪ੍ਰਧਾਨ ਹੁੰਦੇ ਨੇ ਨਾ ਜੀ, ਇਹ ਤੁਹਾਨੂੰ ਪਤਾ ਹੀ ਆ, ਜਿਹੜਾ ਲੋਕਲ ਗਰੁੱਪ ਹੁੰਦਾ, ਕੋਈ ਹਾਵੀ ਗਰੁੱਪ ਹੁੰਦਾ, ਜਿਵੇਂ ਹੁਣ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਵਿੱਚ ਵੀ ਤੇ ਇਹੀ ਰੌਲਾ ਹੈ ਨਾ। ਹੁਣ ਇਹ ਜਿਵੇਂ ਹੀ ਲੱਥੇ 6 ਜ਼ਿਲ੍ਹਾ ਪ੍ਰਧਾਨ ਤੇ ਵੀ ਰੌਲਾ ਪੈ ਗਿਆ, ਸੰਗਰੂਰ, ਲੁਧਿਆਣਾ, ਪਟਿਆਲਾ, ਫਲਾਣਾ, ਟਮਕਾਣਾ। ਲਓ ਜੀ ਹੁਣ ਗੱਲ ਇਹ ਆ, ਦਰਅਸਲ ਜਿਹੜੀ ਰਿਐਲਿਟੀ ਆ, ਜਿਹੜਾ ਸੱਚ ਆ ਕਿ ਭਾਜਪਾ ਦੇ ਅੰਦਰ ਪਹਿਲਾਂ ਤੇ ਕਾਫੀ ਸਟਰੋਂਗ ਬੰਦੇ ਹੁੰਦੇ ਸਨ, ਤੁਹਾਨੂੰ ਯਾਦ ਹੋਣਾ ਮਨੋਰੰਜਨ ਕਾਲੀਆ, ਵਿਜੇ ਸਾਂਪਲਾ ਗਰੁੱਪ, ਫਿਰ ਇੱਧਰ ਫਿਰੋਜ਼ਪੁਰ ਵਾਲੇ ਕਮਲ ਸ਼ਰਮਾ ਜੀ ਦਾ ਗਰੁੱਪ, ਉਹ ਸਾਰੇ ਹੌਲੀ ਹੌਲੀ ਨਿਬੜ ਗਏ। ਹੁਣ ਇੱਥੇ ਕੀ ਆ ਕਿ ਇੱਕੋ ਗਰੁੱਪ ਆ ਅਸ਼ਵਨੀ ਸੁਭਾਸ਼ ਹੋਰਾਂ ਦਾ, ਲੁਧਿਆਣਾ ਤੋਂ ਸੁਭਾਸ਼ ਮੋਰਚਾ ਖੋਲ ਕੇ ਬੈਠੇ ਆ, ਇਹ ਇੱਕੋ ਮੋਰਚੇ ਤੇ ਜਿਹੜੇ ਸੁਰ ਆ ਉਹ ਦਰਅਸਲ ਕੀ ਆ ਕਿ ਅਸ਼ਵਨੀ ਸ਼ਰਮਾ ਦੀ ਜਿਹੜੀ ਕਹਿ ਲਓ ਕਿ ਬੜੀ ਛਵੀ ਸੀ ਨਾ, ਉਹ ਹੁਣ ਬਹੁਤ ਕੱਚੀ ਹੋ ਗਈ। ਉਹਦਾ ਕਾਰਨ ਆ ਕਿਉਂ, ਕਿਉਂਕਿ ਤੁਸੀਂ ਵੇਖੋਗੇ ਤਾਂ ਇੱਕ ਸੰਗਠਨ ਮੰਤਰੀ ਨੇ RSS ਦੇ ਇੱਥੇ ਸ਼੍ਰੀ ਨਿਵਾਸ ਵੱਲੋਂ ਜਿਨ੍ਹਾਂ ਦੇ ਖਿਲਾਫ ਮੋਰਚਾ ਖੋਲ ਗਿਆ, ਸ਼੍ਰੀ ਨਿਵਾਸ ਨੂੰ ਕਿਸੇ ਦੀ ਪਰਵਾਹ ਨਹੀਂ ਕਰਦੇ ਇਹਨਾਂ ਦੀ। ਉਹਨਾਂ ਨੇ ਜਦੋਂ ਵੇਖਿਆ ਮਤਲਬ ਕਿ ਇਸ ਗਰੁੱਪ ਦੀ ਯਾਨੀ ਜਿਹੜੇ ਪੁਰਾਣੇ ਭਾਜਪਾਈ ਆ ਕਿ ਇਹਨਾਂ ਦੀ ਪਰਫਾਰਮੈਂਸ ਜਿਹੜੀ ਆ ਉਹ ਇੰਨੀ ਜ਼ਿਆਦਾ ਅੱਛੀ ਨਹੀਂ ਹੈ, ਵਧੀਆ ਨਹੀਂ ਕਰ ਪਾ ਰਹੇ, ਤਾਂ ਉਹਨਾਂ ਨੇ ਇੰਪੋਰਟ ਕੀਤੇ ਨੇਤਾ, ਵੀ ਜੇ ਤੋਂ ਹੀ ਚੱਜਦੇ ਹੋਵੋ ਸਿੱਧੀ ਗੱਲ ਮੁੱਖ ਦੀ ਪੰਜਾਬੀ ਚ ਕਹਿ ਦੇਵਾਂ ਕਿ ਮੈਨੂੰ ਬਾਹਰੋਂ ਲਿਆਉਣ ਦੀ ਕੀ ਲੋੜ ਹੈ। ਹੁਣ ਇਹਨਾਂ ਨੂੰ ਇਸ ਗੱਲ ਦਾ ਰਾਂਝੇ ਆ ਕਿਉਂਕਿ ਕੇਵਲ ਢਿੱਲੋਂ ਜੱਟ ਚੇਰਾ ਉਹ ਇਸ ਟਾਈਮ ਪ੍ਰੈਜੀਡੈਂਟ ਤੇ ਹੈ, ਵੈਸੇ ਉਹ ਡੰਮੀ ਟਾਈਪ ਦਾ ਹੀ ਆ, ਉਹਦੇ ਪੱਲੇ ਕੁਝ ਨੀ ਹੈਗਾ ਜੇ ਤੁਸੀਂ ਆਖੋਗੇ। ਦੂਜੇ ਪਾਸੇ ਕੈਟਣ ਆ ਪਟਿਆਲੇ ਦੇ ਵਿੱਚ।

0: ਸੋ ਦੇਖੋ ਕੋਈ ਸਹਿਮਤ ਹੋਵੇ ਕੋਈ ਅਸਹਿਮਤ ਹੋਵੇ, ਸਾਡਾ ਜਿਹੜਾ ਓਪੀਨੀਅਨ ਆ, ਸਾਡਾ ਜਿਹੜਾ ਵਿਚਾਰ ਆ ਉਹ ਇਹ ਆ ਕਿ ਦੇਖੋ ਕੁਲਦੀਪ ਸਿੰਘ ਗੜਗੱਜ ਗਿਆਨੀ ਜਥੇਦਾਰ ਸਿੰਘ ਸਾਹਿਬ ਉਹਨਾਂ ਨੇ ਇਹਨਾਂ ਨੂੰ ਅੱਗੇ ਲਾ ਲਿਆ, ਐਸੀ ਘੋੜੀ ਨਵਾਈ ਆ ਇਹਨਾਂ ਦੀ, ਐਸੀ ਘੋੜੀ ਨਵਾਈ ਆ। ਪਹਿਲਾਂ ਤਾਂ ਐਕਸਪੋਜ਼ ਕੀਤਾ ਬਿਠਾ ਕੇ ਉੱਥੇ ਵੀ ਇਹ ਤੇ ਐਸੇ ਬੰਦੇ ਆ ਕਿ ਇਹਨਾਂ ਦੇ ਪੱਲੇ ਕੁਛ ਨੀ ਹੈਗਾ, ਪੜ੍ਹਦੇ ਲਿਖਦੇ ਨੇ, ਠੀਕ ਹੈ ਜੀ, ਇਹ ਤਾਂ ਡੰਮੀ ਲੋਕ ਆ। ਇਹ ਗਿਆ ਮੈਸੇਜ। ਉਸ ਤੋਂ ਬਾਅਦ ਮੀਰੀ ਪੀਰੀ ਖਾਲਸਾ ਮਾਰਚ ਜਦੋਂ ਇਹਨਾਂ ਦੀ ਅਗਵਾਈ ਚ ਕੱਢਿਆ ਗਿਆ, ਜਥੇਦਾਰ ਸਾਹਿਬ ਦੀ ਅਗਵਾਈ ਚ, ਉਹਨਾਂ ਨੇ ਚਿੱਟੇ ਤੋਂ ਲੈ ਕੇ ਹੋਰ ਸਮਾਜਿਕ ਮੁੱਦਿਆਂ ਤੇ ਉਂਗਲ ਧਰੀ ਤੇ ਅਕਾਲੀ ਦਲ ਨੂੰ ਬਹੁਤ ਉਸ ਚੀਜ਼ ਦਾ ਫਾਇਦਾ ਹੋਇਆ ਕਿਉਂਕਿ ਬਹੁਤ ਲੋਕ ਬਹੁਤ ਸੰਗਤ ਜਥੇਦਾਰ ਦੇ ਸਵਾਗਤ ਚ ਉਤਰੀ। ਤੋ ਸਾਨੂੰ ਵੀ ਇਉਂ ਲੱਗਦਾ ਹੈ ਦੇਖੋ ਕਿ ਅਸਲ ਦੇ ਵਿੱਚ ਹੁਣ ਮਤਲਬ ਕਿ ਭਗਵੰਤ ਮਾਨ ਦਾ ਯਤਨ ਹੈ ਕਿ ਜਥੇਦਾਰ ਦੇ ਬਰੋਬਰ ਜਥੇਦਾਰ, ਕਿਉਂ? ਕਿਉਂਕਿ ਜਗਤਾਰ ਸਿੰਘ ਹਵਾਰਾ ਸਰਬੱਤ ਖਾਲਸਾ ਵੇਲੇ ਤੁਹਾਨੂੰ ਪਤਾ ਹੀ ਆ, ਵੈਸੇ ਤੋਂ ਸਰਬੱਤ ਖਾਲਸਾ ਉਹਦਾ ਜਿਹੜਾ ਇਕੱਠ ਸੀ ਉਹਦੇ ਫੈਸਲੇ ਸੀ ਜਿਹੜੇ ਹੁਣ ਉੱਥੇ ਤੁਹਾਨੂੰ ਪਤਾ ਕਿੰਨੇ ਕੁ ਰੈਲੀਵੈਂਟ ਆ, ਉਹਦੇ ਕਿੱਥੇ ਗਏ ਨੇ, ਕਿੱਥੇ ਗਏ ਨੇ ਉਹ ਮੋਹਕਮ ਸਿੰਘ ਹੋਰੀ ਤੁਰੇ ਫਿਰਦੇ ਹੁੰਦੇ ਸੀ, ਯਾਦ ਆ? ਉਹਨਾਂ ਦਾ ਨਾਂ ਹੀ ਨੀ ਅੱਜ ਹੈਗਾ। ਕਿੱਥੇ ਗਏ ਦਾਦੂ ਵਾਲ ਹੋਰੀ, ਕਿੱਥੇ ਗਏ ਉਹ ਫਿਰੋਜ਼ਪੁਰ ਵਾਲੇ ਮੰਡ ਸਾਹਿਬ, ਪਤਾ ਹੀ ਨੀ ਉਹਨਾਂ ਦਾ। ਪਰ ਜਗਤਾਰ ਸਿੰਘ ਹਵਾਰਾ ਦਾ ਨਾਮ ਰੈਲੀਵੈਂਟ ਹਲੇ ਵੀ ਹੈਗਾ, ਪ੍ਰਸੰਗਕ ਹੈ। ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਬੜੀ ਸੋਚ ਕੇ, ਔਰ ਇਹ ਦਿਮਾਗ ਭਗਵੰਤ ਮਾਨ ਹੋਰਾਂ ਦਾ ਨਹੀਂ ਆ, ਨਹੀਂ ਆ, ਕਿਉਂਕਿ ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਵੀ ਜਾਣਦਾ। ਦਰ ਅਸਲ ਕੀ ਆ ਕਿ ਇਹ ਇਹਨਾਂ ਦਾ ਜਿਹੜਾ ਉੱਤੇ ਬੈਠਾ ਥਿੰਕ ਟੈਂਕ ਆ, ਉਹਨਾਂ ਦੀ ਸੋਚ ਆ ਕਿ ਇਸ ਤਰ੍ਹਾਂ ਦੀ ਇੱਕ ਕੌਡੀ ਪਾ ਦਿਓ ਫਿਰ ਵੇਖੀ ਜਾਏਗੀ। ਤੇ ਮੈਂ ਵੈਸੇ ਤੇ ਇਸ ਹੱਕ ਦੇ ਵਿੱਚ ਆ ਕਿ ਚਲੋ ਪੈਰੋਲ ਮਿਲਣੀ ਚਾਹੀਦੀ ਹੈ, ਰਿਹਾਈ ਮਿਲਣੀ ਚਾਹੀਦੀ ਆ। ਅਦਰਵਾਈਜ਼ ਜੇ ਤੁਸੀਂ ਵੇਖੋਗੇ ਤਾਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵੀ ਤੇ ਇਸ ਤਰ੍ਹਾਂ ਦੇ ਕੈਦੀ ਨੇ ਨਾ।
1: ਬਿਲਕੁਲ ਬਿਲਕੁਲ,
0: ਰਾਜੂਆਣਾ ਦਾ ਮਾਮਲਾ ਹੈ, ਫਾਂਸੀ ਵਾਲਾ, ਉਹ ਕਿੰਨਾ ਹੀ ਦੇਰ ਤੋਂ ਲਟਕਿਆ ਹੋਇਆ। ਪੰਜਾਬ ਸਰਕਾਰ ਨੇ ਕਦੇ ਕੋਈ ਸਟੇਟਮੈਂਟ ਵੀ ਜਾਰੀ ਨਹੀਂ ਕੀਤੀ ਉਹਦੇ ਤੇ। ਤੋ ਅਚਾਨਕ ਇਹਦੇ ਪਿੱਛੇ ਜੇ ਤੁਸੀਂ ਦੇਖੋਗੇ ਤਾਂ ਇਹੀ ਥਿਊਰੀ ਲੱਗਦੀ ਹੈ
1: ਜੀ। ਬਿਲਕੁਲ, ਦੱਸਦਿਆਂ ਸੁਣਨ ਵਾਲਿਆਂ ਨੂੰ ਇੱਕ ਸੂਫੀ ਨਾਈਟ ਹੋ ਰਹੀ ਜੀ ਅਗਸਤ 10 ਨੂੰ, ਮੰਡੇ ਦਾ ਦਿਨ ਹੈ, ਸ਼ਾਮ ਨੂੰ 7 ਵਜੇ ਮਿਰਚੀ ਰੈਸਟੋਰੈਂਟ ਜਿਹੜਾ ਕਿ 76 ਵੈਸਟ ਵਿੰਡ ਕ੍ਰੈਸੈਂਟ ਕੈਲਗਰੀ ਤੇ ਲੋਕੇਟਡ ਹੈ, ਤੇ ਉੱਥੇ ਜਿਹੜੇ ਵਰਲਡ ਅਵਾਰਡ ਵਿਨਿੰਗ ਸੂਫੀ ਸਿੰਗਰ ਹੁਸਨੈਨ ਅਕਬਰ ਬਾਬਾ ਗਰੁੱਪ ਦੇ ਆ ਰਹੇ ਨੇ। ਇਹਦੇ ਲਈ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਨਦੀਮ ਤੋਫੀਲ ਹੁਣਾਂ ਨੂੰ ਫੋਨ ਕਰ ਲਿਓ 4035897778। ਸੂਫੀ ਨਾਈਟ 10 ਅਗਸਤ ਮੰਡੇ, ਭਾਵ ਆਹੀ ਮੰਡੇ ਜਿਹੜਾ ਆਉਣ ਵਾਲਾ ਹੈ, ਸ਼ਾਮ ਨੂੰ 7 ਵਜੇ ਮਿਰਚੀ ਰੈਸਟੋਰੈਂਟ ਦੇ ਵਿੱਚ। ਤੇ ਇੰਟਰਸਟਿੰਗ ਗੱਲ ਇਹ ਹੈ ਕਿ ਫ੍ਰੀ ਹੈ ਇਹ, ਤੇ ਇਹਦੀ ਕੋਈ ਟਿਕਟ ਨਹੀਂ ਹੈਗੀ। ਤੇ ਜਦ ਜਾਣਕਾਰੀ ਲਈ ਤੁਸੀਂ ਫੋਨ ਕਰ ਸਕਦੇ ਹੋ ਨਦੀਮ ਤੋਫੇਲ 4035897778। ਤੇ ਅੱਛਾ ਮਿੰਟਵੀਰ, ਉਧਰ ਜਿਹੜੇ ਵਿਧਾਇਕਾਂ ਦੇ ਮੁੰਡਿਆਂ ਦਾ ਮਾਮਲਾ ਸੀ ਉਹ ਚ ਕੀ ਅਪਡੇਟ ਹੈ ਜੀ?
0: ਭੱਜ ਗਏ ਨੇ।
1: ਅੱਛਾ,
0: ਦਰਅਸਲ ਕੀ ਆ ਕਿ ਹਾਈ ਕੋਰਟ ਦੇ ਵਿੱਚ ਬਹੁਤ ਇਹਨਾਂ ਦੀ ਝੰਡ ਹੋਈ ਆ, ਤੇ 7 ਤਰੀਕ ਨੂੰ ਸੁਣਵਾਈ ਹੋਣੀ ਸੀਗੀ। ਇਹਨਾਂ ਨੇ ਪਹਿਲਾਂ ਹੀ ਫੇਸਬੁੱਕਾਂ ਤੇ ਮੁੰਡਿਆਂ ਨੇ ਪਾਤੇ ਕਿ ਅਸਤੀਫਾ ਦਿੰਦੇ ਆ ਜੀ, ਅਸਤੀਫਾ ਦਿੰਦੇ ਆ। ਦਰਅਸਲ ਕੀ ਆ ਕਿ ਸਰਕਾਰ ਨੇ ਇਹਨਾਂ ਦੀ ਨਿਯੁਕਤੀ ਪਹਿਲਾਂ ਹੀ ਰੱਦ ਕਰ ਦਿੱਤੀ। ਮਤਲਬ ਇਹ ਜਿਹੜੀ ਗੱਲ ਆਪਾਂ ਕਰ ਰਹੇ ਸੀ, ਇਹ ਮੁੱਦਾ ਸਭ ਤੋਂ ਪਹਿਲਾਂ ਆਪਾਂ ਹੀ ਚੱਕਿਆ ਸੀਗਾ ਕਿ ਕਿਸ ਤਰ੍ਹਾਂ FMCC ਦੇ ਵਿੱਚ ਦੋ ਵਿਧਾਇਕਾਂ ਦੇ ਮੁੰਡੇ ਗਲਤ ਤਰੀਕੇ ਦੇ ਨਾਲ ਇਹ ਲੈ ਕੇ ਆਏ ਆ, ਕਿਉਂਕਿ ਜਿਹੜੀ ਪਟੀਸ਼ਨ ਪਾਈ ਸੀ ਇੱਕ ਕੌਂਸਲਰ ਵੱਲੋਂ, ਤਾਂ ਉਸ ਪਟੀਸ਼ਨ ਦੇ ਅੰਸ਼ ਸਾਡੇ ਹੱਥ ਲੱਗੇ ਕਿ ਇਹ ਮਾਮਲਾ ਹਾਈਕੋਰਟ ਗਿਆ, ਉਸ ਮਾਮਲੇ ਨੂੰ ਸਮਝਿਆ ਗਿਆ। ਤਾਂ ਐਟ ਦੀ ਐਂਡ ਕਿ ਇਹਨਾਂ ਨੇ ਅਸਤੀਫਿਆਂ ਦਾ ਢੋਂਗ ਕਰਵਾਇਆ, ਟਕਵੰਜ ਕਰਵਾਇਆ ਕਿ ਬਾਈ ਜੀ ਅਸਤੀਫੇ ਦਿੰਦੇ ਆ। ਦਰ ਅਸਲ ਕੀ ਹੋਇਆ ਕਿ ਸਰਕਾਰ ਨੇ ਯਾਨੀ ਮਹਿਕਮੇ ਦੇ ਪੱਧਰ ਤੋਂ ਹੀ ਇਹ ਨਿਯੁਕਤੀਆਂ ਰੱਦ ਕਰ ਦਿੱਤੀਆਂ। ਤਾਂ ਹੁਣ ਹਾਈਕੋਰਟ ਨੇ ਡਾਇਰੈਕਸ਼ਨ ਦਿੱਤੀ, ਕਿਉਂਕਿ ਸੁਣਵਾਈ ਤੇ ਫਿਰ ਹੋਣੀ ਸੀ, ਉੱਥੇ ਮੁਕਰਰ ਸੀ, ਉੱਥੇ ਤੈਅ ਸੀ। ਤਾਂ ਹਾਈਕੋਰਟ ਨੇ ਡਾਇਰੈਕਸ਼ਨ ਦਿੱਤੀਆਂ ਨੇ ਕਿ ਜੋ ਵੀ ਚੁਣੇ ਜਾਣੇ ਆ, ਕਿਉਂਕਿ ਦੇਖੋ ਜੋ ਨਿਗਮ ਐਕਟ ਆ ਉਹਦੇ ਮੁਤਾਬਕ ਜਿਹੜੇ FNCC ਦੇ ਮੈਂਬਰ ਹੁੰਦੇ ਆ ਦੋ, ਉਹ ਇਲੈਕਟ ਹੋਣੇ ਆ। ਇਲੈਕਟ ਤੋਂ ਭਾਵ ਕਿ ਉਹਨਾਂ ਵਾਸਤੇ ਵੋਟਿੰਗ ਹੋਣੀ ਆ, ਯਾਨੀ ਕੌਂਸਲਰਾਂ ਨੇ ਆਪਣੀ ਵੋਟਿੰਗ ਥਰੂ ਦੋ ਬੰਦੇ ਚੁਣ ਕੇ ਉਸ ਕਮੇਟੀ ਦੇ ਵਿੱਚ ਘੱਲਣੇ ਨੇ। ਤਾਂ ਜ਼ਾਰਾ ਜੀ ਗੱਲ ਆ ਕਿ ਹੁਣ ਹਾਈਕੋਰਟ ਨੇ ਜਦੋਂ ਵੇਖਿਆ ਕਿ ਇਹਨਾਂ ਨੇ ਤੇ ਨਿਯਮ ਸ਼ਿਕੇ ਤੇ ਟੰਗ ਦਿੱਤੇ, ਕਿਉਂਕਿ ਤੇ ਬੇਸ਼ਰਮ ਨੇ, ਇਹ ਤੇ ਢੀਠ ਨੇ, ਇਹ ਤੇ ਝਾੜੂ ਵਾਲੇ ਤੇ ਤੁਹਾਨੂੰ ਪਤਾ ਹੀ ਹੈ ਗੈਰ ਤਜਰਬੇ

0: ਸਪੀਕਰ ਨਾ ਕਾਬਲ ਨਾ ਅਹਿਲ ਲੋਕ ਨੇ ਤਾਂ ਹੁਣ ਉਹਨਾਂ ਨੇ ਕਿਹਾ ਕਿ ਬਈ ਬਕਾਇਦਾ ਇਹਦੀ ਰਿਕਾਰਡਿੰਗ ਕਰੋ ਬਕਾਇਦਾ ਜੋ ਪ੍ਰੋਸੀਜਰ ਹੈ ਕੈਦੇ ਦੇ ਮੁਤਾਬਕ ਆਂਦੇ ਹੁੰਦੇ ਨਾ ਹਿੰਦੀ ਚ ਕਹਾਵਤ ਹੈ ਕੈਦੇ ਮੇ ਰਹੋਗੇ ਤੋ ਫਾਇਦੇ ਮੇ ਰਹੋਗੇ ਕਿ ਬਈ ਕੈਦੇ ਦੇ ਵਿੱਚ ਰਹਿ ਕੇ ਹੁਣ ਤੁਸੀਂ ਦੁਬਾਰਾ ਚੋਣ ਕਰਵਾਓ ਯਾਨੀ ਮਦਨ ਲਾਲ ਬੱਗਾ ਦਾ ਮੁੰਡਾ ਅਮਨ ਬੱਗਾ ਤੇ ਕੁਲਵੰਤ ਸਿੱਧੂ ਇਹ ਦੋਵੇਂ ਵਿਧਾਇਕ ਹੈ ਮਦਨ ਬੱਗਾ ਤੇ ਕੁਲਵੰਤ ਸਿੱਧੂ ਦੋਵਾਂ ਦੇ ਜਿਹੜੇ ਮੁੰਡੇ ਸੀ ਦੋਵਾਂ ਨੂੰ ਜ਼ਲੀਲ ਹੋ ਕੇ ਬੇਇੱਜ਼ਤ ਹੋ ਕੇ ਉੱਥੋਂ ਜਾਣਾ ਪਿਆ।
1: ਅੱਛਾ ਜੀ ਕਾਂਗਰਸ ਦਾ ਤਮਾਸ਼ਾ ਖਤਮ ਹੋਇਆ ਸ਼ਾਰਟ ਰੱਖੋ ਇੱਕ ਖਬਰ ਹੋਰ ਹੈ।
0: ਨਹੀਂ ਦੇਖੋ ਕਾਂਗਰਸ ਦਾ ਤਮਾਸ਼ਾ ਤਾਂ ਹਾਲੇ ਮਤਲਬ ਕਿ ਪ੍ਰੋਗਰਾਮ ਚੱਲ ਰਹੇ ਸੀ ਆਪਣਾ ਬੂਥ ਸਭ ਤੋਂ ਮਜ਼ਬੂਤ ਮੈਂ ਕਿਹਾ ਤੁਹਾਡਾ ਤੇ ਬਈ ਮਜ਼ਬੂਰ ਹੋ ਗਿਆ ਬੂਥ ਕੀ ਕਰੀਏ ਬਹੁਤ ਇਹਨਾਂ ਨੇ ਭਾਈ ਇੱਧਰ ਉੱਧਰ ਜਿੱਥੇ ਵੀ ਜਾਂਦੇ ਸੀ ਲੜਾਈ ਲੜਾਈ ਬਾਅਦ ਦੇ ਵਿੱਚ ਤੇ ਰਾਜਾ ਵੜਿੰਗ ਤੁਹਾਨੂੰ ਪਤਾ ਹੀ ਹੈ ਨਾ ਉਹ ਤਾਂ ਸਟੇਜਾਂ ਤੋਂ ਬੋਲਣ ਲੱਗ ਪਿਆ ਥੱਲੇ ਆ ਕੇ ਮਤਲਬ ਕਿ ਤਮਾਸ਼ਾ ਤਮਾਸ਼ਾ ਖੂਬ ਹੋਇਆ ਤੇ ਕੱਲ ਜਦੋਂ ਇਹ ਪ੍ਰੋਗਰਾਮ ਬਬੇਸ਼ ਬਘੇਲ ਦਾ ਖਤਮ ਹੋਇਆ ਰਾਜਾ ਵੜਿੰਗ ਭਾਵੁਕ ਸੀਗਾ ਕਿ ਬਾਈ ਮੈਨੂੰ ਰਾਹੁਲ ਨੇ ਪ੍ਰਧਾਨ ਬਣਾਇਆ ਤੁਹਾਡੇ ਸਿਰ ਤੇ ਉੱਡਦਾ ਫਿਰਦਾ ਹਾਂ ਇਹ ਤਾਂ ਲੱਗਦਾ ਹੈ ਕਿ ਨਹੀਂ ਮੈਨੂੰ ਕਦੇ ਕਦੇ ਜਾਪਦਾ ਹੈ ਕਿ ਕਾਂਗਰਸ ਦੇ ਵਿੱਚ ਇੱਕ ਵੱਡਾ ਭੂਚਾਲ ਆ ਸਕਦਾ ਆਉਣ ਵਾਲੇ ਸਮੇਂ ਚ ਹੋ ਸਕਦਾ ਚੰਨੀ ਜਾਂ ਸੱਜੇ ਖੱਬੇ ਚੰਨੀ ਦੇ ਰਹਿਣ ਵਾਲੇ ਉਡਾਰੀਆਂ ਮਾਰ ਜਾਣ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਉਹ ਗਾਣਾ ਸੀ ਨਾ ਮਿੱਤਰਾਂ ਦੀ ਛਤਰੀ ਤੋਂ ਉੱਡ ਗਈ ਹਾਂਜੀ ਬਸ ਇਹ ਛਤਰੀ ਤੋਂ ਉੱਡਣਗੇ ਮੇਰੇ ਖਿਆਲ ਦੇ ਨਾਲ ਕੁਛ ਕੁ ਪੰਛੀ ਪੰਛੀ ਉੱਡ ਗਏ ਨੇ ਰਹਿ ਗਈ ਜੋ ਖਿਲਾਰੀ।
1: ਅੱਛਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਬਾਰੇ ਭੁੱਲਰ ਸਾਹਿਬ ਦਾ ਤਬਾਦਲਾ ਕਰਤਾ ਜੀ
0: ਆ ਦੇਖੋ ਇਹਨਾਂ ਨੇ ਨਾ ਇੱਕ ਮੈਡਿਊਲ ਜਿਹੜਾ ਉਹ ਫੜਿਆ ਸੀਗਾ ਮੈਡਿਊਲ ਨੂੰ ਤੋੜਿਆ ਸੀਗਾ ਤੇ ਉਹਦੇ ਵਿੱਚ ਆਖ ਦਿੱਤਾ ਸੀਗਾ ਕਿ ਦਰਅਸਲ ਕੀ ਆ ਕਿ ਇਹਨਾਂ ਨੇ ਜੰਤਰ ਮੰਤਰ ਤੇ ਜਿਹੜਾ ਧਰਨਾ ਚੱਲ ਰਿਹਾ ਸੀ ਕਾਕਰੋਚ ਜਨਤਾ ਪਾਰਟੀ ਵਾਲਿਆਂ ਦਾ ਕਿ ਉੱਥੇ ਹਮਲਾ ਕਰਨਾ ਸੀ ਭਾਜਪਾ ਨੇ ਇਸ ਮੁੱਦੇ ਨੂੰ ਬਹੁਤ ਜ਼ਿਆਦਾ ਕੈਸ਼ ਕੀਤਾ ਭਾਜਪਾ ਨੇ ਕਿਹਾ ਕਿ ਦੇਖੋ ਅਸੀਂ ਤੇ ਤੁਹਾਨੂੰ ਕਹੀ ਜਾਂਦੇ ਸੀ ਕਿ ਇਹ ਤੇ ਬਈ ISI ਜਾਂ ਬਾਰਡਰ ਪਾਰ ਵਾਲਾ ਕੰਮ ਆ ਤੇ ਫਿਰ ਇਸ ਤੋਂ ਬਾਅਦ ਕੀ ਆ ਕਿ ਕਿਉਂਕਿ ਹੁਣ ਜਿਹੜੇ ਆਹ ਹੈਗੇ ਨੇ ਅਰਵਿੰਦ ਕੇਜਰੀਵਾਲ ਹੋਰੀ ਇਹਦੇ ਤੇ ਰਾਜਨੀਤੀ ਕਰ ਰਹੇ ਨੇ ਇਸ ਮੁੱਦੇ ਤੇ ਤਾਂ ਇਹਨਾਂ ਨੇ ਫਿਰ ਨਾਲ ਦੀ ਨਾਲ ਇਹ ਜਿਹੜਾ ਗੁਰਪ੍ਰੀਤ ਭੁੱਲਰ ਆ ਜਿਹਦੀ ਚੌਥੀ ਜਨਰੇਸ਼ਨ ਜਿਹੜੀ ਆ ਉਹ ਪੁਲਿਸਿੰਗ ਚ ਆਉਣ ਵਾਸਤੇ ਤਿਆਰ ਆ ਉਹਨੂੰ ਇੱਥੋਂ ਇੱਕ ਮਹੱਤਵਪੂਰਨ ਪੋਸਟ ਤੋਂ ਲਾ ਕੇ ਇਹਨਾਂ ਨੇ ਪਰਾ ਮਾਰਿਆ।
1: ਮਿੰਟਵੀਰ ਬਹੁਤ ਬਹੁਤ ਧੰਨਵਾਦ ਜੀ ਅਗਲੇ ਐਤਵਾਰ ਫਿਰ ਮਿਲਦੇ ਹਾਂ ਤਦ ਤੱਕ ਆਪਣਾ ਖਿਆਲ ਰੱਖੋ ਰੱਬ ਰੱਖਾ
0: ਸ਼ੁਕਰੀਆ ਜੀ।
1: ਸਿਟੀ ਕਾਰਪੇਟ ਫਲੋਰਿੰਗ ਦੇ ਕੰਮ ਕਰਦੇ ਨੇ ਪੁਰਾਣੇ ਜਨਮੇ ਘਰਾਂ ਚ ਹਾਰਡਵੁੱਡ ਕਾਰਪੇਟ ਸਿਰਾਮਿਕ ਤੇ ਲੈਮੀਨੇਟ ਫਲੋਰਿੰਗ ਦਾ ਕੰਮ ਕਰਵਾਉਣਾ ਹੈ ਤਾਂ ਕਾਫੀ ਵੱਡਾ ਵੇਅਰ ਹਾਊਸ ਹੈ ਆਪਣੇ ਪਸੰਦ ਦਾ ਪ੍ਰੋਡਕਟ ਚੂਜ਼ ਕਰ ਸਕਦੇ ਹੋ ਨਾ ਹੋਵੇ ਤਾਂ ਉਹ ਆਰਡਰ ਕਰ ਦਿੰਦੇ ਨੇ ਤੇ ਨੰਬਰ ਉਹਨਾਂ ਦਾ 403-291-1114 403-291-1114 ਤੇ ਕਾਲ ਕਰ ਸਕਦੇ ਹੋ ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸ ਵਨ ਸਟਾਪ ਸ਼ਾਪਿੰਗ ਹੈ ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ RSP RASP ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ ਤੇ ਇਕਬਾਲ ਸਿੱਧੂ ਜੀ ਦਾ ਨੰਬਰ 403-568-2662 ਹੈ 403-568-2667 ਫਿਕਸ ਆਟੋ ਕਲੇਜ ਦੇ ਮਾਈਕਲ ਦੇਵ ਤੇ ਰਘਬੀਰ ਗੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਰੀਪੇਂਟ ਰਿਪੇਅਰ ਕਰਾਉਣੀ ਹੈ ਤਾਂ ਸਾਰੇ ਇੰਸ਼ੋਰੈਂਸ ਕੰਪਨੀ ਨਾਲ ਆਪੇ ਡੀਲ ਕਰਦੇ ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਤੇ ਕਰਟਸੀ ਕਾਰ ਤੁਹਾਨੂੰ ਪ੍ਰੋਵਾਈਡ ਕਰਦੇ 403-273-8898 ਨੰਬਰ ਆ ਉਹਨਾਂ ਦਾ 403-273-8889 ਨਾਰਥ ਈਸਟ ਆਟੋਮੋਟਿਵ ਸਰਵਿਸ ਕਾਰ ਵੈਨ ਜਾਂ ਟਰੱਕ ਦੀ ਰਿਪੇਅਰ ਆਇਲ ਚੇਂਜ ਜਾਂ ਬ੍ਰੇਕ ਚੱਬ ਦਾ ਕੰਮ ਕਰਾਉਣਾ ਤਾਂ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ 403-250-7038 ਤੇ ਹਰਦੀਪ ਦਿਓਲ ਤੇ ਹਸੀਬ ਰਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ ਕਾਰ ਦੀ ਆਫਿਸ ਜਾਂ ਕਿਸੇ ਕਮਰਸ਼ੀਅਲ ਬਿਲਡਿੰਗ ਦੀ ਕਰਾਉਣੀ ਹੈ ਤਾਂ 403-355-6358 ਨੰਬਰ ਹੈ 403-355-6358 ਹਸੀਬ ਰਹਿਮਾਨ ਦਾ ਨੰਬਰ ਹੈ ਤੇ ਇਹ ਸੀ ਅੱਜ ਦਾ ਪ੍ਰੋਗਰਾਮ ਅਮੀਰ ਤੁਸੀਂ ਪਸੰਦ ਕੀਤਾ ਹੋਗਾ ਅਗਲੇ ਐਤਵਾਰ ਫਿਰ ਮਿਲਾਂਗੇ ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖੋ ਰੱਬ ਰੱਖਾ।
2: The time is 7 p.m. You are listening to Fairchild Radio CHKF FM 94.7, a multicultural radio station in Calgary.

0: प्रोग्राम हर हफ्ते वीक घंटे सुनो मंडे टू फ्राइडे शाम 4 to 5 कुलदीप सिंह विचार चर्चा शाम 8 to 9 जितेंद्र पन्नू रेडियो सुरसंगम .ca फोन 403-585-0910 रेडियो सुरसंगम
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਤੁਸੀਂ ਸ਼ਾਇਦ ਇਸ ਨੂੰ ਬਦਸਲੂਕੀ ਨਾ ਸਮਝੋ ਪਰ ਆਪਣੇ ਜੀਵਨ ਸਾਥੀ ਨੂੰ ਧਮਕੀ ਭਰੇ ਸੁਨੇਹੇ ਭੇਜਣਾ ਉਸ ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸ ਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ ਪਰ ਇਸ ਦਾ ਅਸਰ ਉਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: The following program speaks to the South Asian community uniting the world for your listening pleasure at Fairchild Radio The Multicultural Spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।

0: ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 4036171868
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835 ਬਾਏ ਬਾਏ

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ ਅਗਸਤ ਮਹੀਨੇ ਦੀ 10 ਤਾਰੀਖ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਅੰਮ੍ਰਿਤ ਬਰਾੜ ਜੀ ਪ੍ਰੋਗਰਾਮ ਪੇਸ਼ ਕਰਨਗੇ। ਉਹਨਾਂ ਦਾ ਸਮਾਂ ਵੈਸੇ 8 ਤੋਂ 9 ਹੋਇਆ ਕਰਦਾ ਸੀ, ਵੈਸੇ ਉਹਨਾਂ ਨੇ ਸ਼ਿਫਟ ਕਰਕੇ ਇਸ ਨੂੰ 5 ਤੋਂ 6 ਵਜੇ ਦੇ ਤੱਕ ਲਿਆਂਦਾ ਹੈ ਜੀ। 8 ਵਜੇ ਇੱਕ ਹੋਰ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਪੇਸ਼ ਕਰਾਂਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਪ੍ਰੋਗਰਾਮ ਵਿੱਚ ਖਬਰਾਂ ਪੇਸ਼ ਕਰਾਂਗੇ, ਖਬਰਾਂ 'ਤੇ ਵਿਚਾਰ ਪੇਸ਼ ਕਰਾਂਗੇ, ਕੁਛ ਮਾਰਕੀਟ ਦੀਆਂ, ਕੁਛ ਕੈਨੇਡਾ ਦੀਆਂ, ਕੁਛ ਹੋਰ ਖਬਰਾਂ, ਜਿਹੋ ਜਿਹਾ ਸਮਾਂ ਜਿਸ ਤਰ੍ਹਾਂ ਸਾਡੇ ਕੋਲ ਹੋਵੇਗਾ ਜੀ, ਉੱਨੀ ਕੁ ਖਬਰਾਂ ਜਿੰਨੀਆਂ ਵੱਧ ਤੋਂ ਵੱਧ ਸ਼ੇਅਰ ਹੋ ਸਕੀਆਂ ਉਹ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਅਸੀਂ ਆਪ ਜੀ ਨਾਲ ਸਾਂਝੀ ਕਰਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰ ਲੈਂਦੇ ਜੀ। ਇਸ ਵੇਲੇ 20 ਡਿਗਰੀ ਸੈਲਸੀਅਸ ਹੈ, ਅੱਜ ਹਲਕੀ ਫੁਲਕੀ ਬਾਰਿਸ਼ ਦੀ ਸੰਭਾਵਨਾ ਵੀ ਹੈ ਸ਼ਹਿਰ ਦੇ ਕਈ ਹਿੱਸਿਆਂ ਵਿੱਚ। ਕੱਲ੍ਹ ਨੂੰ 18 ਅਤੇ ਫਿਰ 11, ਉਸ ਤੋਂ ਅਗਲੇ ਦਿਨ 15 ਅਤੇ 10 ਡਿਗਰੀ ਸੈਲਸੀਅਸ, ਉਸ ਤੋਂ ਅਗਲੇ ਦਿਨ 14 ਅਤੇ 9 ਡਿਗਰੀ, ਫਿਰ ਉਸ ਤੋਂ ਅਗਲੇ ਦਿਨ 18 ਅਤੇ 10 ਡਿਗਰੀ ਸੈਲਸੀਅਸ। ਵੀਕਐਂਡ 'ਤੇ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਅਤੇ 20 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੋਵੇਗਾ ਅਜਿਹਾ ਅਨੁਮਾਨ ਹੈ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਜਿਨ੍ਹਾਂ 'ਤੇ ਚਰਚਾ ਕਰਨੀ ਹੈ ਉਹਨਾਂ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਜੰਗਲੀ

ਗਾਂ ਨੇ ਤਬਾਹੀ ਮਚਾਈ ਹੈ ਉਹਦੇ 'ਤੇ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ ਕਿ ਕੀ ਹਾਲਾਤ ਨੇ ਇਸ ਵੇਲੇ ਅਪਡੇਟ ਕਰਾਂਗੇ ਆਪ ਜੀ ਨੂੰ ਤਾਜ਼ਾ ਖਬਰਾਂ ਅਨੁਸਾਰ ਕੈਨੇਡਾ ਅਤੇ ਅਮਰੀਕਾ ਦੇ ਸੰਬੰਧ ਪਿਛਲੇ ਤਕਰੀਬਨ ਡੇਢ ਕੁ ਸਾਲ ਤੋਂ ਅਣਸੁਖਾਵੇਂ ਜਿਹੇ ਨੇ ਖਾਸ ਤੌਰ 'ਤੇ ਵਪਾਰਕ ਨੀਤੀਆਂ ਨੂੰ ਲੈ ਕੇ ਖਟਾਸ ਆਈ ਹੈ ਇਹਨਾਂ ਸੰਬੰਧਾਂ ਦੇ ਵਿੱਚ ਕੈਨੇਡੀਅਨ ਹਰਟ ਨੇ ਪਰ ਅਮਰੀਕਨ ਅਜੇ ਵੀ ਅਮਰੀਕਨ ਲੋਕ ਕੈਨੇਡੀਅਨਾਂ ਨੂੰ ਮਾਣ ਸਤਿਕਾਰ ਦਿੰਦੇ ਨੇ ਪਸੰਦ ਕਰਦੇ ਨੇ ਕੈਨੇਡਾ ਦੀ ਫੈਡਰਲ ਸਰਕਾਰ ਨੇ $100 million ਦਾ ਪ੍ਰੋਗਰਾਮ ਲਾਂਚ ਕੀਤਾ ਹੈ ਜਿਸ ਵਿੱਚ ਕੈਨੇਡਾ ਦੇ ਅੰਦਰੂਨੀ ਸੂਬਿਆਂ ਦਰਮਿਆਨ ਸਟੀਲ ਜਿਹੜਾ ਹੈ ਉਸ ਨੂੰ ਸ਼ਿਪ ਕੀਤਾ ਜਾਵੇਗਾ ਰੇਲ ਰੋਡ ਦੇ ਜ਼ਰੀਏ ਅਤੇ ਪਾਣੀ ਦੇ ਜ਼ਰੀਏ ਪਹੁੰਚਾਇਆ ਜਾਵੇਗਾ ਅਤੇ ਇਸ ਲਈ 50% ਸ਼ਿਪਿੰਗ ਜਿਹੜੀ ਹੈ ਗੌਰਮੈਂਟ ਕਵਰ ਕਰੇਗੀ ਕੈਨੇਡਾ ਸਰਕਾਰ ਨੇ ਜੋ ਇਕੋਨਮੀ ਲਈ ਕੰਮ ਕੀਤਾ ਹੈ ਜਾਂ ਕਰ ਰਹੀ ਹੈ ਉਸ ਦੇ ਸੰਬੰਧੀ ਇੱਕ ਠੀਕ ਠਾਕ ਖਬਰ ਜੋ ਕੁਝ ਦਿਨ ਪਹਿਲਾਂ ਆਈ ਸੀ ਕਿ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਕੈਨੇਡਾ ਵਿੱਚ ਬੇਰੁਜ਼ਗਾਰੀ ਦੀ ਦਰ ਜਿਹੜੀ ਹੈ ਘਟੀ ਹੈ ਭਾਵ ਨੌਕਰੀਆਂ ਪੈਦਾ ਹੋਈਆਂ ਨਵੀਆਂ ਪਰ ਇਸ ਦੇ ਵਿੱਚ ਕੁਛ ਹੋਰ ਤਰ੍ਹਾਂ ਦੀ ਰਿਪੋਰਟਿੰਗ ਵੀ ਹੈ ਕਿ ਇਹ ਕੁਛ ਆਬਾਦੀ ਦੇ ਅੰਕੜਿਆਂ ਨੂੰ ਲੈ ਕੇ ਰਿਪੋਰਟਿੰਗ ਜਿਹੜੀ ਹੈ ਜਦੋਂ ਕੀਤੀ ਗਈ ਹੈ ਤਾਂ ਉਹਦੇ ਵਿੱਚ ਅਜ਼ੰਪਸ਼ਨਸ ਹੈਗੀਆਂ ਨੇ ਅਤੇ ਉਸ ਵਿੱਚ ਅਸਲੀਅਤ ਘੱਟ ਹੈ ਅਤੇ ਬੇਰੁਜ਼ਗਾਰੀ ਜ਼ਿਆਦਾ ਹੋ ਸਕਦੀ ਹੈ ਅਸਲ ਵਿੱਚ ਸੋ ਇਸ ਖਬਰ 'ਤੇ ਅਸੀਂ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਲਿਬਰਲ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਉਹਨਾਂ ਨੇ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਕੀ ਕਾਰਨ ਹੋਇਆ ਸਕਾਰਬਰੋ ਤੋਂ ਉਹ ਜੇਤੂ ਹਨ ਅਤੇ ਅਗਸਤ 15 ਤੋਂ ਆਪਣੀ ਸੀਟ ਉਹ ਛੱਡ ਰਹੇ ਨੇ ਓਨਟੇਰੀਓ ਆਬਾਦੀ ਦੇ ਲਿਹਾਜ਼ ਨਾਲ ਅਤੇ ਆਰਥਿਕਤਾ ਦੇ ਲਿਹਾਜ਼ ਨਾਲ ਕੈਨੇਡਾ ਦਾ ਸਭ ਤੋਂ ਸਮਰੱਥ ਸੂਬਾ ਹੈ ਉੱਥੇ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਚੱਲ ਰਹੀ ਹੈ ਅਤੇ ਪਾਰਟੀ ਦੇ ਵਿੱਚ ਕੌਣ ਹੈ ਕਿਵੇਂ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਹੋਰ ਖਬਰਾਂ 'ਚ ਅੱਜ ਦੀ ਮਾਰਕੀਟ ਦੇ ਰੇਟ ਵਗੈਰਾ ਵੀ ਆਪ ਜੀ ਨਾਲ ਸ਼ੇਅਰ ਕੀਤੇ ਜਾਣਗੇ ਜੀ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਸੀਂ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇ ਸਕਦੇ ਹਾਂ ਮਾਨਸ ਪਹੁਜਾ ਕਹਿੰਦੇ ਨੇ ਕਿ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣਗੇ ਮਾਨਸ ਪਹੁਜਾ ਉਹਨਾਂ ਦਾ ਫੋਨ ਨੰਬਰ ਹੈ 587-832-1208 5878-32-1208 YYC ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਹੁਣਾਂ ਨਾਲ ਸੰਪਰਕ ਕਰ ਲਓ ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਹੋਰਾਂ ਨੂੰ 825-760-0983 'ਤੇ ਕਾਲ ਕਰ ਲਓ ਓਐਸਏ ਸਮਾਈਲ ਮੈਡੀਕਲ ਕਲੀਨਿਕ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ 'ਚ ਖੁੱਲ੍ਹ ਗਿਆ ਓਐਸਏ ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਕਲੀਨਿਕ ਖੁੱਲ੍ਹਦਾ ਹੈ ਅਤੇ ਤੁਸੀਂ ਮਾਹਿਰ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ ਨੰਬਰ 587-617-4496 5876174696 ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਅਤੇ ਇੱਕ ਵੱਡਾ ਸ਼ੋਰੂਮ ਹੈ ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ ਉਹਨਾਂ ਦਾ ਫੋਨ ਨੰਬਰ ਹੈ ਜੀ 403-903-6757 4039036-7575 ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼
ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ

ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਾਪਰੇ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ ਅਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਤੇ ਲਾਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰ ਲਓ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਨ੍ਹਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਇਸ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। ਇੱਥੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੋਂ ਲੈ ਕੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ। 40 ਤੱਕ ਗੈਸਟ ਬੈਠ ਕੇ ਖਾਣਾ ਵੀ ਖਾ ਸਕਦੇ ਨੇ। ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਖਾਣ ਲਈ ਪਹੁੰਚੋ ਮਦਰ ਇੰਡੀਆ ਰੈਸਟੋਰੈਂਟ। ਫੋਨ ਨੰਬਰ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਹੋਰ ਟੋਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ ਨੰਬਰ ਹੈ 403-947-0060। ਪਿਕਸਲ ਫੋਟੋ ਸਟੂਡੀਓ। ਆਓ ਹੁਣ ਖਬਰਾਂ ਤੇ ਵਿਸਥਾਰ ਸਹਿਤ ਚਰਚਾ ਜਿਹੜੀ ਹੈ ਜੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ। ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ WTI ਕਰੂਡ ਆਇਲ ਹੈ ਜੀ ਇਸ ਵੇਲੇ $82 ਪਰ ਬੈਰਲ US ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਜਿਹੜਾ ਹੈ $87 ਪਰ ਬੈਰਲ ਟ੍ਰੇਡ ਹੋ ਰਿਹਾ। ਇੱਕ ਅਮਰੀਕਨ ਡਾਲਰ ਦੇ ਅੱਜ ਤੁਹਾਨੂੰ ਮਿਲਣਗੇ $1.39 ਕੈਨੇਡੀਅਨ 39 ਸੈਂਟ। ਇੱਕ ਕੈਨੇਡੀਅਨ ਦੇ ਮਿਲਣਗੇ ਤੁਹਾਨੂੰ 71 ਸੈਂਟ। ਕੈਨੇਡੀਅਨ ਡਾਲਰ ਬਿਹਤਰ ਪਰਫਾਰਮ ਕਰ ਰਿਹਾ ਪਿਛਲੇ ਕੁਝ ਦਿਨਾਂ ਤੋਂ ਅਮਰੀਕਨ ਦੇ ਮੁਕਾਬਲੇ ਤੇ। ਜੇ ਅਸੀਂ ਅਮਰੀਕਨ ਦੀ ਗੱਲ ਕਰੀਏ ਤਾਂ ਅਮਰੀਕਨ ਡਾਲਰ ਇੰਡੀਆ ਦੇ ਮੁਕਾਬਲੇ ਵੀ ਥੋੜ੍ਹਾ ਜਿਹਾ ਡਾਊਨ ਹੈ। ਖੈਰ ਜਿਹੜਾ ਕੁਛ ਦਿਨਾਂ ਨਾਲੋਂ ਪਿਛਲੇ ਤਕਰੀਬਨ ਸੋਮਵਾਰ ਨਾਲੋਂ ਥੋੜ੍ਹਾ ਜਿਹਾ ਉੱਚਾ ਹੈ। ਫਿਰ ਵੀ ਅੱਜ ਤੁਹਾਨੂੰ ਮਿਲਣਗੇ ਜੀ ਇੱਕ ਅਮਰੀਕਨ ਦੇ 95 ਰੁਪਏ 40 ਪੈਸੇ ₹95.40। ਅਗਰ ਤੁਹਾਡੇ ਕੋਲ ਇੱਕ ਕੈਨੇਡੀਅਨ ਹੈ ਤਾਂ ਤੁਹਾਨੂੰ ਮਿਲਣਗੇ ਜੀ $68.36 ਇਸ ਵੇਲੇ 68 ਸੈਂਟ ਕਹਿ ਹੋ ਜਾਂਦਾ ਜੀ 68 ਰੁਪਏ ਤੇ 36 ਪੈਸੇ। ਸੋ ਕੈਨੇਡੀਅਨ ਡਾਲਰ ਉਚਾਈਆਂ ਵੱਲ ਹੈ, ਪਰ ਕਿਸੇ ਸਮੇਂ ਇਹ ਵੀ $1 ਤੋਂ 70 ਰੁਪਏ ਤੋਂ ਉੱਪਰ ਸੀ। ਮਾਫ ਕਰਨਾ ਜੀ ਥੋੜ੍ਹਾ ਜਿਹਾ ਇਹ ਕਰੰਸੀ ਦੀ ਗਿਣਤੀ ਵਿੱਚ ਇਹੋ ਜਿਹਾ ਹੋ ਜਾਂਦਾ। ਕਰੰਸੀ ਵੀ ਇਸੇ ਤਰ੍ਹਾਂ ਕਾਫੀ ਜ਼ਿਆਦਾ ਜਿਹੜਾ ਜੀ ਫਲਕਚੁਏਟ ਕਰ ਰਹੀ ਹੈ। ਗੱਲ ਕਰਦੇ ਹਾਂ ਜੀ ਬ੍ਰਿਟਿਸ਼ ਕੋਲੰਬੀਆ ਅਤੇ ਕੈਨੇਡਾ ਦੇ ਹੋਰਨਾਂ ਹਿੱਸਿਆਂ ਵਿੱਚ ਲੱਗੀਆਂ ਜੰਗਲੀ ਅੱਗਾਂ ਦੀ ਜ਼ਿਆਦਾ ਬ੍ਰਿਟਿਸ਼ ਕੋਲੰਬੀਆ ਦੀ ਚਰਚਾ ਹੈ। ਇਸ ਵੇਲੇ ਤਕਰੀਬਨ 22,000 ਲੋਕਾਂ ਨੂੰ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਨੂੰ ਆਰਡਰ ਦਿੱਤਾ ਗਿਆ ਕਿ ਇਵੈਕੂਏਟ ਕਰ ਦਿਓ, ਘਰ ਖਾਲੀ ਕਰ ਦਿਓ, ਅਤੇ 10,000 ਹੋਰ ਨੇ ਜਿਨ੍ਹਾਂ ਨੂੰ ਕਿਹਾ ਗਿਆ ਕਿ ਤਿਆਰੀ ਰੱਖੋ ਬੋਰੀਆ ਬਿਸਤਰ ਬੰਨ੍ਹ ਕੇ, ਕਿਸੇ ਵੇਲੇ ਵੀ ਜਾਣਾ ਪੈ ਸਕਦਾ ਘਰ ਛੱਡ ਕੇ। ਬਹੁਤ ਵੱਡੀ ਗਿਣਤੀ ਹੈ ਇਹੋ। ਉੱਧਰ RCMP ਨੇ ਕਨਫਰਮ ਕੀਤਾ ਹੈ ਕਿ ਸਮਰਲੈਂਡ ਏਰੀਆ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ, ਉਸ ਦੇ ਲਾਗੇ ਇੱਕ ਜੰਗਲੀ ਅੱਗ ਦੇ ਵਿੱਚ 80 ਸਾਲਾ ਔਰਤ ਦੀ ਝੁਲਸ ਕੇ ਮੌਤ ਹੋ ਗਈ ਹੈ। ਕਈ ਹੋਰ ਜਗ੍ਹਾ 'ਤੇ ਇਵੈਕੂਏਸ਼ਨ ਆਰਡਰ ਸੀ ਅਤੇ ਉਹਨਾਂ ਨੂੰ ਹਟਾ ਦਿੱਤਾ ਗਿਆ, ਡਾਊਨਗ੍ਰੇਡ ਕੀਤਾ ਗਿਆ ਹੈ। ਪੀਅਰ ਲੇਕ ਦਾ ਏਰੀਆ ਦੱਸਿਆ ਜਾਂਦਾ ਹੈ, ਕਲਿੰਟਨ ਦੇ ਲਾਗੇ ਜਿਹੜੀ ਵੱਡੀ ਵਾਇਲਡ ਫਾਇਰ ਹੈ। ਕੁਛ ਹੋਰ ਵੈਕੂਏਸ਼ਨ ਆਰਡਰ ਅਤੇ ਅਲਰਟ ਜਿਹੜੇ ਨੇ ਉਹਨਾਂ ਨੂੰ ਡਾਊਨਗ੍ਰੇਡ ਕੀਤਾ ਗਿਆ ਕਿ ਭਾਵ ਖਤਰਾ ਘੱਟ ਰਿਹਾ। ਫਲਾਈਟਸ ਕੈਲੋਨਾ ਇੰਟਰਨੈਸ਼ਨਲ ਏਅਰਪੋਰਟ ਤੋਂ ਅਤੇ ਸਮੋਕ ਰਿਲੇਟਡ ਕਨੈਕਸ਼ਨ ਕੈਂਸਲੇਸ਼ਨ ਕਰਕੇ ਜਿਹੜੀਆਂ ਹੋਈਆਂ ਸੀਗੀਆਂ ਜੀ ਉਹ ਦੁਬਾਰਾ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਦੱਖਣੀ ਬ੍ਰਿਟਿਸ਼ ਕੋਲੰਬੀਆ ਇਸ ਵੇਲੇ ਯੈਲੋ ਅਤੇ ਔਰੇਂਜ ਏਅਰ ਕੁਆਲਿਟੀ ਵਾਰਨਿੰਗ ਦੇ ਹੇਠਾਂ ਹੈ ਅਤੇ ਹਵਾ ਦੇ ਵਿੱਚ ਧੂੰਆਂ ਬੜੀ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਥੋਮਸਨ ਨਿਕੋਲਾ ਰੀਜਨਲ ਡਿਸਟ੍ਰਿਕਟ ਨੇ ਕਿਹਾ ਸੀ ਕਿ 672 ਐਡਰੈਸ ਨੇ, ਕਮਿਊਨਿਟੀ ਇੱਕ ਹੈ ਜੀ, ਉਸ 'ਤੇ ਸਾਰਿਆਂ ਨੂੰ ਅਸੀਂ ਇਵੈਕੂਏਸ਼ਨ ਆਰਡਰ ਜਿਹੜੇ ਨੇ ਉਹ ਦਿੱਤੇ ਨੇ। ਕਈ ਹੋਰ ਇਲਾਕੇ ਜਿਸ ਦੇ ਵਿੱਚ ਜ਼ਿਆਦਾ ਇੰਡੀਜਨਸ ਭਾਈਚਾਰੇ ਦੇ ਇਲਾਕੇ ਨੇ ਉੱਥੇ ਬਹੁਤ ਜ਼ਿਆਦਾ ਵੈਕੂਏਸ਼ਨ ਆਰਡਰ ਹੈ ਅਤੇ ਜੰਗਲੀ ਅੱਗਾਂ ਭਾਰੀ ਨੁਕਸਾਨ ਪਹੁੰਚਾ ਸਕਦੀਆਂ ਨੇ। ਜਿਸ 80 ਸਾਲਾ ਔਰਤ ਦੀ ਮੌਤ ਹੋਈ ਹੈ ਅਤੇ ਉਹ ਆਪਣੇ ਏਰੀਏ ਦੇ ਵਿੱਚੋਂ ਅੱਗ ਤੋਂ ਬਚ ਕੇ

ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ। ਇੱਕ ਗਵਾਹ ਦੇ ਦੱਸਣ ਮੁਤਾਬਕ ਤੇ ਉਸਦੀ ਇਕਦਮ ਮੌਤ ਹੋ ਗਈ ਤੇ ਇਹ ਵੈਸੇ ਅੱਗ ਦੇ ਕਰਕੇ ਹੀ ਉਸਨੂੰ ਕਿਹੜਾ ਕੰਟਰੀਬਿਊਸ਼ਨ ਜਿਹੜਾ ਅੱਗ ਦਾ ਹੀ ਦੱਸਿਆ ਗਿਆ। ਤੇ ਬੀਸੀ ਕੋਰੋਨਰ ਸਰਵਿਸ ਵਾਲੇ ਉਸ ਹਾਲਾਤਾਂ ਦੀ ਔਰਤ ਦੀ ਕਿਹਨਾਂ ਹਾਲਾਤਾਂ ਵਿੱਚ ਮੌਤ ਹੋਈ ਉਸਦੀ ਜਾਂਚ ਕਰ ਰਹੇ ਨੇ। ਕੋਈ ਹੋਰ ਇਸ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਅਜੇ ਤੱਕ ਨਹੀਂ ਦੱਸੀ ਗਈ। ਕਈ ਜਗ੍ਹਾ ਤੇ ਓਕਨੈਗਨ ਇੰਡੀਅਨ ਬੈਂਡ ਹੈ ਐਤਵਾਰ ਨੂੰ ਉਹਨਾਂ ਨੂੰ ਵੈਕੁਏਸ਼ਨ ਅਲਰਟ ਸੀ ਤੇ ਉਹ ਵੀ ਡਾਊਨਗ੍ਰੇਡ ਕੀਤਾ ਗਿਆ ਤੇ ਉਹਨਾਂ ਨੂੰ ਹੁਣ ਥੋੜਾ ਜਿਹਾ ਟਕਾ ਆਇਆ। ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਜ਼ਿਆਦਾ ਕਰਕੇ ਜਿਹੜਾ ਹੈ ਉਹ ਜੂਝ ਰਿਹਾ ਤੇ ਕੈਨੇਡਾ ਵਿੱਚ ਹਰ ਸਾਲ ਹਜ਼ਾਰਾਂ ਲੱਖਾਂ ਹੈਕਟੇਅਰ ਜਿਹੜੇ ਨੇ ਉਹ ਏਰੀਏ ਜਿਹੜੇ ਨੇ ਜੰਗਲੀ ਅੱਗਾਂ ਦੀ ਭੇਂਟ ਚੜ੍ਹ ਜਾਂਦੇ ਨੇ। ਤੇ ਇੱਧਰ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਨਾਸਾ ਵਾਲਿਆਂ ਦੇ ਜਹਾਜ਼ ਜਿਹੜੇ ਨੇ ਜੀ ਉਹ ਉਹਨਾਂ ਨੇ ਫਲਾਈ ਕੀਤਾ ਹੈ ਬ੍ਰਿਟਿਸ਼ ਕੋਲੰਬੀਆ ਦੇ ਉੱਪਰ ਉੱਚੀ ਉਡਾਨ ਉਹਨਾਂ ਨੇ ਭਰੀ ਹੈ ਤੇ ਕੁਛ ਕਲਾਊਡਸ ਵਗੈਰਾ ਜਿਹੜੇ ਬਣ ਰਹੇ ਨੇ ਧੂੰਏ ਦੇ ਨਾਲ ਉਹਨਾਂ ਨੂੰ ਸਟੱਡੀ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਤੇ ਇਹਦੇ ਨਾਲ ਉਹ ਕੀ ਕਰਨਗੇ ਔਨਲਾਈਨ ਏਵੀਏਸ਼ਨ ਟਰੈਕਿੰਗ ਦੇ ਵਿੱਚ ਦਿਸਦਾ ਹੈ ਕਿ ER2 ਪਲੇਨ ਜਿਹੜਾ ਹੈ ਉਹ ਵਾਰ ਵਾਰ BC ਦੇ ਦੱਖਣੀ ਇੰਟੀਰੀਅਰ ਦੇ ਵਿੱਚ ਦਰਜਣ ਤੋਂ ਵੱਧ ਵਾਰੀ ਘੁੰਮਿਆ ਤੇ 6 ਘੰਟੇ ਤੋਂ ਵੱਧ ਫਲਾਈਟ ਜਿਹੜੀ ਉਹਦੀ ਹਵਾ ਵਿੱਚ ਰਹੀ। ਫਲਾਈਟ ਰਡਾਰ ਦੇ ਅੰਕੜੇ ਸ਼ੋਅ ਕਰਦੇ ਨੇ ਕਿ ਪਲੇਨ ਨੇ 4 ਘੰਟੇ ਜਿਹੜੇ ਸੀ 60,000 ਫੁੱਟ ਦੇ ਉੱਪਰ ਉਸਨੇ ਪਰਵਾਜ਼ ਕੀਤੀ ਤੇ ਇਸ ਇਲਾਕੇ ਨੂੰ ਚੰਗੀ ਤਰ੍ਹਾਂ ਉਹਨਾਂ ਨੇ ਨਿਗਰਾਨੀ ਕੀਤੀ ਤੇ ਇਸ ਦੇ ਅੰਕੜੇ ਇਕੱਤਰ ਕੀਤੇ ਨੇ। ER2 ਇੱਕ ਕੋਲਡ ਵਾਰ ਸਪਾਈ ਪਲੇਨ ਦੱਸਿਆ ਜਾਂਦਾ ਹੈ, ਇਹਨੂੰ U2 ਵੀ ਕਿਹਾ ਜਾਂਦਾ ਹੈ ਤੇ ਐਕਸਟ੍ਰੀਮ ਆਲਟੀਚਿਊਡ ਤੇ ਉੱਡਣ ਲਈ ਇਸਨੇ ਰਿਕਾਰਡ ਸੈੱਟ ਕੀਤੇ ਹੋਏ ਨੇ। ਆਮ ਤੌਰ 'ਤੇ 30,000 ਫੁੱਟ ਦੇ ਆਸ ਪਾਸ, ਉਸ ਤੋਂ ਥੋੜ੍ਹਾ ਬਹੁਤਾ ਜ਼ਿਆਦਾ ਜਿਹੜੇ ਨੇ ਪੈਸੇਂਜਰ ਪਲੇਨ ਵਗੈਰਾ ਇਹ ਉੱਡਦੇ ਨੇ ਤੇ ਇਹ 60,000 ਫੁੱਟ 'ਤੇ ਜਾ ਕੇ ਜਿਹੜਾ ਹੈ ਉਹ ਉਡਾਨ ਭਰਦਾ ਉਹ ਉੱਡਦਾ ਅਤੇ ਮੈਪ ਕਰਦਾ ਡੇਂਜਰਸ ਸਟੋਰਮਸ ਅਤੇ ਹੋਰਾਂ ਚੀਜ਼ਾਂ ਲਈ ਇਸ ਨੂੰ ਵਰਤਿਆ ਜਾਂਦਾ ਹੈ। ਅਤੇ ਨਾਸਾ ਵਾਲਿਆਂ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਵਾਈਲਡ ਫਾਇਰਸ ਨੂੰ ਸਟੱਡੀ ਕਰਨ ਵਾਸਤੇ ਜਿਹੜੇ ਨੇ ਜੀ ਇਹ ਜਹਾਜ਼ ਦੀ ਮਦਦ ਲਈ ਹੈ। ਸੋ ਕੈਨੇਡਾ ਦੇ ਵਿੱਚ ਜੰਗਲੀ ਅੱਗਾਂ ਜਿਹੜਾ ਹੈ ਉਹਦੇ ਨਾਲ ਨੁਕਸਾਨ ਤਾਂ ਹੋਇਆ ਅਤੇ ਹਰ ਸਾਲ ਹੁੰਦਾ ਅਤੇ ਇਸ ਵੇਲੇ ਕੈਨੇਡਾ ਦੀਆਂ ਵਾਈਲਡ ਫਾਇਰਸ ਦੇ ਨਾਲ ਜੋ ਨੁਕਸਾਨ ਹੋ ਰਿਹਾ ਇਸ ਨੂੰ ਕੈਨੇਡੀਅਨ ਸਰਕਾਰ ਨਜਿੱਠ ਰਹੀ ਹੈ। ਅਤੇ ਇਹ ਜਿਹੜਾ ਹੈ ਅਗਸਤ ਦੇ ਵਿੱਚ ਵੈਸਟ ਵੱਲ ਨੂੰ ਇਹ ਥੋੜ੍ਹਾ ਜਿਹਾ ਖਿਲਰ ਗਿਆ, ਭਾਵ ਕਿ ਬ੍ਰਿਟਿਸ਼ ਕੋਲੰਬੀਆ ਵੱਲ ਨੂੰ ਆ ਗਿਆ ਅਤੇ ਜਦਕਿ ਪਹਿਲਾਂ ਹੋਰ ਇਲਾਕਿਆਂ ਦੇ ਵਿੱਚ ਸੀ ਅਤੇ ਜਿਸਦਾ ਧੂੰਆਂ ਅਮਰੀਕਾ ਵਿੱਚ ਵੀ ਜਾ ਬੜਿਆ ਸੀ ਅਤੇ ਡੋਨਲਡ ਟਰੰਪ ਖਫਾ ਹੋ ਗਿਆ ਸੀ ਅਤੇ ਬਾਅਦ ਵਿੱਚ ਮਜ਼ਾਕੀ ਅੰਦਾਜ਼ ਦੇ ਵਿੱਚ ਉਹਨਾਂ ਨੇ ਇੱਕ AI ਜਨਰੇਟਡ ਫੋਟੋ ਜਿਹੜੀ ਹੈ ਜਿਸ ਵਿੱਚ ਏਅਰ ਫਿਲਟਰ ਲੱਗਾ ਹੋਇਆ ਬਾਰਡਰ 'ਤੇ ਉਹ ਦਿਖਾ ਕੇ ਜਿਹੜਾ ਸੀ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਕੈਨੇਡੀਅਨ ਸਰਕਾਰ ਨੂੰ ਉਹਨਾਂ ਨੇ ਇਹ ਕਹਿ ਕੇ ਭੰਡਿਆ ਕਿ ਤੁਸੀਂ ਆਪਣੇ ਮੁਲਕ ਦੇ ਵਿੱਚ ਜੰਗਲੀ ਅੱਗਾਂ 'ਤੇ ਕਾਬੂ ਪਾਉਣ ਲਈ ਜਾਂ ਇਹਨਾਂ ਨੂੰ ਘੱਟ ਕਰਨ ਲਈ ਜਾਂ ਇਹਨਾਂ ਦਾ ਖਿਆਲ ਨਹੀਂ ਰੱਖਦੇ। ਸੋ ਕੈਨੇਡਾ ਅਤੇ USA ਦੇ ਵਿੱਚ ਇਸ ਦਾ ਧੂੰਆਂ ਪੂਰਾ ਫੈਲਿਆ ਸੀ ਅਤੇ ਉੱਧਰ USA ਦੇ ਵਾਸ਼ਿੰਗਟਨ ਵਿੱਚ ਵੀ ਭਾਰੀ ਨੁਕਸਾਨ ਜਿਹੜਾ ਜੰਗਲੀ ਅੱਗਾਂ ਨੇ ਕੀਤਾ। ਸੋ ਇਹਦਾ ਸਟੇਟਸ ਜਿਹੜਾ ਹੈ ਜਿਹੜਾ ਪਹਿਲਾ ਹੈ ਕਿ 720 ਜਗ੍ਹਾ 'ਤੇ ਅੱਗ ਜਿਹੜੀ ਪੂਰੇ ਕੈਨੇਡਾ ਦੇ ਵਿੱਚ ਕਈ ਜਗ੍ਹਾ 'ਤੇ ਲੱਗੀ ਹੋਈ ਹੈ ਅਤੇ ਬਹੁਤ ਸਾਰਾ ਫੋਰੈਸਟ ਫਾਇਰ ਜਿਹੜਾ ਨੌਰਥ ਵੈਸਟ ਟੈਰੀਟਰੀ ਅਤੇ ਓਨਟੇਰੀਓ ਅਤੇ ਕਿਊਬਿਕ ਦੇ ਵਿੱਚ ਪਹਿਲਾਂ ਹੀ ਨੁਕਸਾਨ ਇਹ ਕਰ ਚੁੱਕੀ ਹੈ। ਸੋ ਤੇਜ਼ ਹਵਾਵਾਂ, ਲਾਈਟਨਿੰਗ ਜੋ ਅਸਮਾਨੀ ਬਿਜਲੀ ਹੈ, ਸਟੋਰਮ ਅਤੇ ਗਰਮ ਤਾਪਮਾਨ ਇਹ ਸਾਰਾ ਕੁਛ ਕੰਟਰੀਬਿਊਟ ਕਰਦਾ, ਇਸ ਵਿੱਚ ਯੋਗਦਾਨ ਪਾਉਂਦਾ ਕਿ ਜੰਗਲੀ ਅੱਗਾਂ ਹੋਰ ਜ਼ਿਆਦਾ ਤੇਜ਼ੀ ਨਾਲ ਜਿਹੜਾ ਉਹ ਫੈਲਦੀਆਂ ਨੇ। ਫਿਰ ਮੈਕਸੀਕੋ ਦੇ 100 ਤੋਂ ਵੱਧ ਫਾਇਰ ਫਾਈਟਰ ਬ੍ਰਿਟਿਸ਼ ਕੋਲੰਬੀਆ ਵਿੱਚ ਪਹੁੰਚੇ ਅਤੇ ਹੋਰ ਉਹਨਾਂ ਦੇ ਪਹੁੰਚਣ ਦੀ ਸੰਭਾਵਨਾ ਦੱਸੀ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਫੋਰੈਸਟਰੀ ਮਿਨਿਸਟਰ ਰਵੀ ਪਰਮਾਰ ਨੇ ਇੱਕ ਕਾਨਫਰੰਸ ਵਿੱਚ ਦੱਸਿਆ ਕਿ ਓਨਟੇਰੀਓ ਦੇ ਵਿੱਚ ਪਹਿਲਾਂ ਹੀ ਮੈਕਸੀਕੋ ਵਾਲੇ ਕਰ ਚੁੱਕੇ ਨੇ ਕੰਮ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਹੈ ਯੂਨਾਈਟਿਡ ਸਟੇਟਸ ਵਾਲੇ ਨੇ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਕੰਮ ਹੋਵੇ ਤਾਂ ਇੱਕ ਦੂਸਰੇ ਦੀ ਮਦਦ ਲਈ ਅਸੀਂ ਕੰਮ ਕਰਨਾ ਹੈ। ਸੋ ਜੰਗਲੀ ਅੱਗਾਂ ਕੰਟਰੋਲ ਕਿਉਂ ਨਹੀਂ ਹੁੰਦੀਆਂ, ਇਸ ਦੇ ਬਾਰੇ ਡਿਬੇਟ ਹਰ ਸਾਲ ਚੱਲਦੀ ਹੈ। ਬਹੁਤੀਆਂ ਜੰਗਲੀ ਅੱਗਾਂ ਕੈਨੇਡਾ ਦੇ ਵਿੱਚ ਕਹਿੰਦੇ ਇੰਨੇ ਜ਼ਿਆਦਾ ਵੱਡੇ ਇਲਾਕਿਆਂ ਦੇ ਵਿੱਚ ਰਿਮੋਟ ਏਰੀਏ ਦੇ ਵਿੱਚ ਫੈਲ ਜਾਂਦੀਆਂ ਨੇ ਅਤੇ ਕਹਿੰਦੇ ਉਹਨਾਂ ਨੂੰ ਫਾਈਟ ਕਰਨਾ ਸੰਭਵ ਨਹੀਂ ਹੈ
ਤੇ ਉਹਨਾਂ ਨੂੰ ਫਿਰ ਅੱਗ ਨੂੰ ਆਪਣੀ ਜਿਹੜਾ ਜੋ

ਉਹਨੇ ਕਰਨਾ ਹੁੰਦਾ ਕਰਨ ਦਿੱਤਾ ਜਾਂਦਾ। ਸੋ ਕੈਨੇਡਾ ਦੀਆਂ ਅੱਧੀਆਂ ਜੰਗਲੀ ਅੱਗਾਂ ਇਸ ਸਾਲ ਨੌਰਦਰਨ ਓਨਟੇਰੀਓ ਦੇ ਵਿੱਚ ਰਹੀਆਂ ਅਤੇ ਬਹੁਤ ਘੱਟ ਜਿੱਥੇ ਆਬਾਦੀ ਆ ਉੱਥੇ ਇਸਨੇ ਅਸਰ ਕੀਤਾ। ਪਰ ਫਿਰ ਹੁਣ ਜਿਹੜਾ ਹੈ ਇਸ ਵੇਲੇ ਕੁਛ ਐਸੇ ਇਲਾਕਿਆਂ ਵੱਲ ਜੰਗਲੀ ਅੱਗਾਂ ਜਿਹੜੀਆਂ ਨੇ ਪਹੁੰਚ ਗਈਆਂ ਨੇ ਕਿ ਜਿੱਥੇ ਕਿ ਰਿਹਾਇਸ਼ ਹੈਗੀ ਨੇ, ਜਿਵੇਂ ਕਿ ਪਹਿਲਾਂ ਦੱਸਿਆ ਕਿ 22,000 ਤੋਂ ਵੱਧ ਲੋਕ ਵੈਕੂਏਸ਼ਨ ਅਲਰਟ ਉਹਨਾਂ ਨੂੰ ਆਰਡਰ ਦੇ ਦਿੱਤੇ ਗਏ ਨੇ ਅਤੇ 10,000 ਨੂੰ ਤਿਆਰ ਰਹਿਣ ਲਈ ਕਹਿ ਦਿੱਤਾ ਗਿਆ ਜੀ। ਸੋ ਇਹ ਜੰਗਲੀ ਅੱਗਾਂ ਦੇ ਹਵਾਲੇ ਨਾਲ ਖਬਰ ਅਤੇ ਨਾਲ ਇਹ ਕਿ ਕੈਨੇਡੀਅਨ ਆਰਮਡ ਫੋਰਸਿਸ ਨੂੰ, ਕੈਨੇਡਾ ਦੀਆਂ ਫੌਜਾਂ ਨੂੰ, ਹਥਿਆਰਬੰਦ ਫੌਜਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਵੀ ਸਟੈਂਡ ਬਾਈ 'ਤੇ ਰਹੋ। ਅਤੇ ਵੀਕਐਂਡ 'ਤੇ ਜਿਹੜੇ ਹਾਲਾਤ ਵਿਗੜੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਅਤੇ ਡਿਫੈਂਸ ਮਿਨਿਸਟਰ ਡੇਵਿਡ ਮੈਗੁਇੰਟੀ ਅਤੇ ਬ੍ਰਿਟਿਸ਼ ਕੋਲੰਬੀਆ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਉਹਨਾਂ ਨੂੰ ਇੱਕ ਚਿੱਠੀ ਪ੍ਰਾਪਤ ਹੋਈ, ਰਿਕੁਐਸਟ ਪ੍ਰਾਪਤ ਹੋਈ ਹੈ, ਜਿਸ ਵਿੱਚ ਐਮਰਜੈਂਸੀ ਮੈਨੇਜਮੈਂਟ ਮਿਨਿਸਟਰ ਜਿਹੜੇ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਹੈ ਕਿ ਸਾਡੀ ਮਦਦ ਵਾਸਤੇ ਤਿਆਰ ਰਹੋ, ਜੇ ਕੋਈ ਗੱਲ ਵਿਗੜਦੀ ਹੈ ਤਾਂ ਤੁਸੀਂ ਫਿਰ ਸਾਡੀ ਮਦਦ ਕਰਨੀ ਹੈ। ਸੋ ਕੈਨੇਡੀਅਨ ਫੌਜ ਨੂੰ ਵੀ ਸਟੈਂਡ ਬਾਈ ਜਿਹੜਾ ਹੈ ਜੀ ਉਹ ਰੱਖਿਆ ਗਿਆ ਜੀ ਇਸ ਮਾਮਲੇ ਵਾਸਤੇ। ਬਾਕੀ ਖਬਰਾਂ ਵੱਲ, ਅਮਰੀਕਾ ਵਾਲੇ ਕੈਨੇਡੀਅਨਾਂ ਨੂੰ ਬਹੁਤ ਅਜੇ ਵੀ ਰਿਸਪੈਕਟ ਦਿੰਦੇ ਨੇ, ਪਸੰਦ ਕਰਦੇ ਨੇ, ਬਾਵਜੂਦ ਇਸ ਦੇ ਕਿ ਉਹਨਾਂ ਦੇ ਸ਼ਾਸਕ ਪ੍ਰਸ਼ਾਸਕ, ਉਹਨਾਂ ਵਿੱਚੋਂ ਵੱਡੀ ਗਿਣਤੀ ਖਾਸ ਤੌਰ 'ਤੇ ਰਿਪਬਲਿਕਨ ਪਾਰਟੀ ਨਾਲ ਜੁੜੇ ਹੋਏ ਸਰਕਾਰੀ ਅਧਿਕਾਰੀ, ਪ੍ਰੈਜੀਡੈਂਟ ਡੋਨਲਡ ਟਰੰਪ ਅਤੇ ਹੋਰ, ਇੱਥੋਂ ਤੱਕ ਕਿ ਉਹਨਾਂ ਦੇ ਕਈ ਵੱਡੇ ਬਿਜ਼ਨਸ ਪਰਸਨ ਵੀ, ਕੈਨੇਡਾ ਨੂੰ ਜੋ ਨਾ ਸੋ ਉਹਨਾਂ ਤੋਂ ਸੁਣਨਾ ਪਿਆ। ਵਪਾਰਕ ਜੰਗ ਨੂੰ ਲੈ ਕੇ ਜੋ ਰਾਗ ਅਲਾਪਿਆ ਗਿਆ ਅਤੇ 51ਵੀਂ ਸਟੇਟ ਦੇ ਕਮੈਂਟ 'ਤੇ ਜੋ ਇੱਕ ਕਿਸਮ ਦੀ ਬੇਇੱਜ਼ਤੀ ਥੋਪੀ ਗਈ ਹੈ ਕੈਨੇਡਾ 'ਤੇ, ਕੈਨੇਡੀਅਨ ਉਸ ਨਾਲ ਬਹੁਤ ਹਰਟ ਹੋਏ ਨੇ। ਅਤੇ ਪਰ ਇੱਕ ਸਰਵੇਖਣ ਇਹ ਜਿਹੜਾ ਕੈਨੇਡਾ ਦੇ ਐਂਗੋਸ ਰੀਡ ਦੁਆਰਾ ਕੀਤਾ ਗਿਆ, ਉਸ ਵਿੱਚ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇੱਕ ਦੂਸਰੇ ਦੇ ਬਾਰੇ ਕੀ ਸੋਚਦੇ ਹੋ। ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਅੱਧੇ, ਤਕਰੀਬਨ ਅੱਧੇ ਕੈਨੇਡੀਅਨ ਅਮਰੀਕਨਾਂ ਪ੍ਰਤੀ ਨੈਗੇਟਿਵ ਵਿਊ ਰੱਖਦੇ ਨੇ। ਸੋ ਅੱਧੇ ਕੈਨੇਡੀਅਨ ਨਜ਼ਰੀਆ ਉਹਨਾਂ ਦਾ ਜਿਹੜਾ ਅਮਰੀਕਾ ਪ੍ਰਤੀ ਹੈ ਉਹ ਨੈਗੇਟਿਵ ਹੈ। ਅਤੇ ਇਹਦੇ ਵਿੱਚ 29% ਜਿਹੜੇ ਨੇ ਉਹ ਅਨਫੇਵਰੇਬਲ ਅਤੇ 19% ਹੋਰ ਵੈਰੀ ਅਨਫੇਵਰੇਬਲ। 29% 'ਤੇ ਕਹਿੰਦੇ ਨੇ ਕਿ ਨਹੀਂ, ਸਾਨੂੰ ਬਿਲਕੁਲ, ਅਸੀਂ ਇਹਨਾਂ ਦੇ ਨਾਲ ਨਹੀਂ ਹੈਗੇ, ਕੋਈ ਫੇਵਰੇਬਲ ਵਿਊ ਨਹੀਂ ਹੈਗਾ। ਅਤੇ 19% ਕਹਿੰਦੇ ਵੀ ਬਿਲਕੁਲ ਹੀ ਨਹੀਂ ਹੈਗੇ। ਸੋ ਇੱਕ ਕਿਸਮ ਦਾ ਜੋ ਸਾਨੂੰ ਮਹਿਸੂਸ ਹੋ ਰਿਹਾ ਕੈਨੇਡੀਅਨ ਹੋਣ ਦੇ ਨਾਤੇ, ਉਸ ਦਾ ਸਰਵੇਖਣ ਦੇ ਵਿੱਚ ਵੀ ਨਤੀਜਾ ਸਾਹਮਣੇ ਆਉਂਦਾ। ਪਰ ਇਹਦੇ ਵਿੱਚ 13%, ਸਿਰਫ 13% ਕੈਨੇਡੀਅਨ ਕਹਿੰਦੇ ਨੇ ਕਿ ਅਸੀਂ ਅਮਰੀਕਨਾਂ ਪ੍ਰਤੀ ਅਜੇ ਵੀ ਆਸਵੰਦ ਹੈ ਅਤੇ ਫੇਵਰੇਬਲ ਵਿਊ ਹੈ ਸਾਡਾ, ਅਤੇ ਵੈਰੀ ਫੇਵਰੇਬਲ ਐਕਚੁਅਲੀ, ਸਿਰਫ 13%। ਅਤੇ 32% ਕਹਿੰਦੇ ਨੇ ਕਿ ਫੇਵਰੇਬਲ ਹੈ, ਅਤੇ 7% ਕਹਿੰਦੇ ਸਾਨੂੰ ਪਤਾ ਨਹੀਂ ਹੈ ਕਿ ਸਾਨੂੰ, ਅਸੀਂ ਹੁਣ ਕੀ ਕਹਿ ਸਕਦੇ ਹਾਂ। ਇਹਦੇ ਵਿੱਚ ਜੇ ਅਮਰੀਕਾ ਵਾਲੇ ਪਾਸੇ ਇਹੋ ਹੀ ਸਵਾਲ ਪੁੱਛਿਆ ਗਿਆ ਤਾਂ ਉਸ ਪਾਸੇ ਸਾਨੂੰ ਚੰਗੀ ਤਸਵੀਰ ਨਜ਼ਰ ਆਉਂਦੀ ਹੈ। ਕੈਨੇਡੀਅਨਾਂ ਦੇ ਬਾਰੇ 39% ਅਮੈਰੀਕਨ ਵੈਰੀ ਫੇਵਰੇਬਲ ਵਿਊ ਰੱਖਦੇ ਨੇ ਅਤੇ 40% ਫੇਵਰੇਬਲ ਰੱਖਦੇ ਨੇ। ਸਿਰਫ 6% ਅਮਰੀਕਨ ਨੇ ਜਿਹੜੇ ਕੈਨੇਡੀਅਨਾਂ ਪ੍ਰਤੀ ਨਜ਼ਰੀਆ ਚੰਗਾ ਨਹੀਂ ਰੱਖਦੇ, ਅਨਫੇਵਰੇਬਲ ਵਿਊ ਆ ਜਿਹੜਾ, ਅਤੇ 1% ਜਿਹੜੇ ਨੇ ਵੈਰੀ ਅਨਫੇਵਰੇਬਲ ਕਹਿੰਦੇ ਨੇ। ਸੋ ਬਿਲਕੁਲ ਦੋਵਾਂ ਪਾਸਿਆਂ ਦਾ ਗ੍ਰਾਫ ਦੇਖਿਆ ਜਾਵੇ ਤਾਂ ਬਿਲਕੁਲ ਉਲਟ ਤਸਵੀਰ ਜਿਹੜੀ ਹੈ ਜੀ ਨਜ਼ਰ ਆਉਂਦੀ ਹੈ। ਸੋ ਅਮਰੀਕਾ ਦੇ ਆਮ ਲੋਕ ਅਜੇ ਵੀ ਕੈਨੇਡਾ ਨਾਲ ਠੀਕ ਨੇ, ਅਤੇ ਡਿਫਰੈਂਸ ਨਜ਼ਰ ਆ ਰਿਹਾ ਜਦੋਂ ਅਮਰੀਕਨ ਜਿਹੜੇ ਨੇ ਉਹ ਕੈਨੇਡੀਅਨਾਂ ਪ੍ਰਤੀ ਆਪਣੇ ਰਵੱਈਏ ਦੀ ਗੱਲ ਕਰਦੇ ਨੇ। ਪਰ ਰਵੱਈਆ ਮੈਟਰ ਕਰਦਾ ਹੈ ਕਿ ਨਹੀਂ ਕਰਦਾ ਅਜੇ ਇਹ ਵੱਖਰੀ ਗੱਲ ਹੈ, ਕਿਉਂਕਿ ਇਸ ਵੇਲੇ 'ਤੇ ਜੋ ਡੋਨਲਡ ਟਰੰਪ ਜਿੱਧਰ ਨੂੰ ਉਂਗਲੀ ਘੁਮਾ ਰਹੇ ਨੇ ਉਹ ਹੀ ਹੋ ਰਿਹਾ। ਕੈਨੇਡਾ ਦੇ ਜਿਹੜੇ ਕੈਨੇਡੀਅਨ ਲੋਕਾਂ ਦੇ ਵਿਊ ਅਮਰੀਕਾ ਪ੍ਰਤੀ ਬਦਲੇ ਨੇ, ਇਹ ਟਰੰਪ ਦੀ ਦੂਸਰੀ ਵਾਰੀ ਜਿਹੜੀ ਪ੍ਰੈਜੀਡੈਂਟ ਵਜੋਂ ਆਈ ਹੈ ਜੀ ਉਹਦੇ ਵਿੱਚ ਹੋਏ ਨੇ। ਅਤੇ ਜੇ ਅਸੀਂ ਪਿੱਛੇ ਚਲੇ ਜਾਈਏ 2023 ਦੇ ਵਿੱਚ ਜਦੋਂ ਜੋ ਬਾਈਡਨ ਅਮਰੀਕਾ ਦੇ ਪ੍ਰੈਜੀਡੈਂਟ ਸਨ,

0: 73% ਕੈਨੇਡੀਅਨ ਕਹਿੰਦੇ ਸੀ ਕਿ ਅਸੀਂ ਫਰੈਂਡਲੀ ਹਾਂ ਉਹਨਾਂ ਦੇ ਨਾਲ ਅਤੇ ਸਾਡੇ ਬਹੁਤ ਖਾਸ ਸਹਿਯੋਗੀ ਨੇ। ਅਤੇ ਜਦੋਂ ਮਾਰਚ 2025 ਆਇਆ, ਜਦੋਂ ਡੋਨਲਡ ਟਰੰਪ ਨੂੰ ਬਣਿਆ ਨੂੰ ਅਜੇ 1.5 ਮਹੀਨਾ ਹੀ ਹੋਇਆ ਸੀ, ਅਤੇ ਉਹ ਹੀ ਅੰਕੜਾ 73% ਵਾਲਾ ਸਿਰਫ 23% 'ਤੇ ਰਹਿ ਗਿਆ, 23% 'ਤੇ। ਸੋ ਇਹ ਜਿਹੜੇ ਤਾਜ਼ਾ ਟੈਰਿਫ ਹੈਗੇ ਨੇ, ਇਹਦੇ ਬਾਰੇ ਅਨਸਰਟਨਟੀ ਬਣੀ ਹੋਈ ਹੈ। ਜੇ ਇਹ 50% ਲੱਗ ਜਾਂਦੇ ਨੇ ਤਾਂ ਇਹ ਸਾਡਾ ਅਨਫੇਵਰੇਬਲ ਵਿਊ ਹੈ, ਇਹ ਨੰਬਰ ਹੋਰ ਜ਼ਿਆਦਾ ਉੱਚਾ ਜਾ ਸਕਦਾ ਹੈ। ਸਾਨੂੰ ਫਿਰ ਇਸ 'ਤੇ ਹੈਰਾਨਗੀ ਨਹੀਂ ਹੋਣੀ ਚਾਹੀਦੀ। ਇੱਕ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖ਼ਬਰਾਂ ਸਾਂਝੀਆਂ ਕਰਾਂਗੇ।
1: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ, ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
2: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
2: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
2: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।

0: Benz Country Hills.
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
2: ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ ਤੇ ਆਓ ਸਭ ਤੋਂ ਪਹਿਲਾਂ ਜਿਹੜਾ ਹੋਰ ਖਬਰਾਂ ਵੱਲ ਚੱਲਦੇ ਆ ਤੇ ਫਿਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜੇ ਸਮਾਂ ਹੋਇਆ ਤਾਂ ਕੁਛ ਖਬਰਾਂ ਹੈਗੀਆਂ ਨੇ ਜਿਹੜੀਆਂ ਸਾਂਝੇ ਕਰਨ ਦਾ ਯਤਨ ਕਰਾਂਗੇ ਅਜੇ ਸਮਾਂ ਹੈ ਸਾਡੇ ਕੋਲ ਫੈਡਰਲ ਸਰਕਾਰ ਨੇ 100 ਮਿਲੀਅਨ ਡਾਲਰ ਦਾ ਪ੍ਰੋਗਰਾਮ ਅਨਾਊਂਸ ਕੀਤਾ ਹੈ ਜਿਸ ਵਿੱਚ ਅੰਦਰੂਨੀ ਕੈਨੇਡਾ ਦੇ ਸੂਬਿਆਂ ਦਰਮਿਆਨ ਸਟੀਲ ਨੂੰ ਲਿਜਾਣ ਵਾਸਤੇ ਢੋਣ ਵਾਸਤੇ ਸ਼ਿਪ ਕਰਨ ਵਾਸਤੇ ਰੇਲ ਦੇ ਜ਼ਰੀਏ ਅਤੇ ਪਾਣੀ ਦੇ ਜ਼ਰੀਏ ਜੋ ਭਾੜਾ ਆਵੇਗਾ ਉਸ ਦਾ 50% ਕਵਰ ਸਰਕਾਰ ਕਰੇਗੀ ਫੈਡਰਲ ਗੌਰਮੈਂਟ ਨੇ 100 ਮਿਲੀਅਨ ਡਾਲਰ ਕੈਨੇਡਾ ਦੀ ਸਟੀਲ ਇੰਡਸਟਰੀ ਦੀ ਮਦਦ ਵਾਸਤੇ ਇਹ ਜਿਹੜਾ ਜੀ ਦਿੱਤਾ ਇਹ ਨਿਊ ਪ੍ਰੋਗਰਾਮ ਜਿਸ ਵਿੱਚ ਕੈਨੇਡੀਅਨ ਮੇਡ ਸਟੀਲ ਜਿਸ ਨੂੰ ਕਿ ਬਾਈ ਰੇਲ ਜਿਹੜਾ ਭੇਜਿਆ ਜਾਵੇਗਾ ਮੁਲਕ ਦੇ ਵਿੱਚ ਜਾਂ ਪਾਣੀ ਦੇ ਜ਼ਰੀਏ ਭੇਜਿਆ ਜਾਵੇਗਾ ਉਸ 'ਤੇ ਸਰਕਾਰ ਮਦਦ ਕਰੇਗੀ ਟਰਾਂਸਪੋਰਟ ਮੰਤਰੀ ਸਟੀਵ ਮੈਕੈਨਨ ਨੇ ਇਹ ਅਨਾਊਂਸਮੈਂਟ ਹੈਮਿਲਟਨ ਦੇ ਵਿੱਚ ਅੱਜ ਕੀਤੀ ਜਿੱਥੇ ਉਹਨਾਂ ਨੇ ਕਿਹਾ ਕਿ ਕਮੋਡਿਟੀਜ਼ ਸੈਕਟਰਲ ਸਪੋਰਟ ਪ੍ਰੋਗਰਾਮ ਜੋ ਕਿ US ਦੇ ਟੈਰਿਫ ਦਾ ਸਿੱਧਾ ਰਿਸਪੋਂਸ ਹੈ ਕੈਨੇਡੀਅਨ ਗੁੜਸ ਦੇ ਉੱਪਰ ਲੱਗਣ ਕਰਕੇ ਇਹ ਉਸ 'ਤੇ ਜਵਾਬ ਦੇ ਵਿੱਚ ਕੀਤਾ ਹੋਇਆ USA ਵਾਲੇ ਕਰੰਟਲੀ 10-50% ਕੈਨੇਡੀਅਨ ਸਟੀਲ ਐਲੂਮੀਨੀਅਮ ਅਤੇ ਕਾਪਰ ਦੇ ਉੱਪਰ ਉਹਨਾਂ ਨੇ ਲਾਇਆ ਹੋਇਆ ਅਤੇ ਸਟੀਲ ਇੰਡਸਟਰੀ ਅਤੇ ਐਲੂਮੀਨੀਅਮ ਇੰਡਸਟਰੀ ਜਿਹੜੀ ਹੈ ਇਸ ਵੇਲੇ ਸਟਰਗਲ ਕਰ ਰਹੀ ਹੈ ਅਤੇ ਉਹਨਾਂ ਦਾ ਸਮਾਨ ਅਮਰੀਕਾ ਵਿੱਚ ਵੇਖ ਨਹੀਂ ਰਿਹਾ ਪ੍ਰੋਗਰਾਮ ਜਿਹੜਾ ਕਿ ਸ਼ੁਰੂ ਕਰ ਦਿੱਤਾ ਗਿਆ ਤੁਰੰਤ ਇਸ ਵਿੱਚ ਕੰਪਨੀਆਂ ਨੂੰ ਟਰਾਂਸਪੋਰਟੇਸ਼ਨ ਕੋਸਟ ਦਾ 50% ਜਿਹੜਾ ਕੈਨੇਡੀਅਨ ਮੇਡ ਸਟੀਲ ਅਤੇ ਇੰਟਰਪ੍ਰੋਵਿੰਸ਼ਲੀ ਇੱਕ ਸੂਬੇ ਤੋਂ ਦੂਜੇ ਸੂਬੇ ਨੂੰ ਭੇਜਿਆ ਜਾਵੇਗਾ ਉਹਦਾ ਰਿਫੰਡ ਕੀਤਾ ਜਾਵੇਗਾ

ਪ੍ਰੋਗਰਾਮ ਦੇ ਵਿੱਚ ਇਹਨੂੰ ਚਲਾਉਣ ਲਈ ਇੱਕ ਸਾਲ ਦਾ ਸਮਾਂ ਮਿੱਥਿਆ ਗਿਆ ਜਾਂ ਜਦੋਂ ਤੱਕ 100 ਮਿਲੀਅਨ ਡਾਲਰ ਜਿਹੜਾ ਉਹ ਖਰਚ ਹੋ ਜਾਂਦਾ ਤੇ ਸਿੰਗਲ ਪ੍ਰੋਡਿਊਸਰ ਜਿਹੜਾ ਹੈ ਇੱਕ ਪ੍ਰੋਡਿਊਸਰ ਜਿਹੜਾ ਹੈ ਉਸਨੂੰ ਮੈਕਸੀਮਮ ਰੇਟ 50 ਮਿਲੀਅਨ ਡਾਲਰ ਦੀ ਮਿਲ ਸਕਦੀ ਹੈ ਤੇ ਜੇ ਸਰਕਾਰ ਨੂੰ ਇਹ ਸਵਾਲ ਪੁੱਛਿਆ ਗਿਆ ਮੰਤਰੀ ਸਾਹਿਬ ਨੂੰ ਕਿ ਜੇ ਇਹ ਇੱਕ ਸਾਲ ਪਹਿਲਣ ਤੋਂ ਪਹਿਲਾਂ ਮੁੱਕਣ ਤੋਂ ਪਹਿਲਾਂ ਹੀ 100 ਮਿਲੀਅਨ ਡਾਲਰ ਖਤਮ ਹੋ ਗਏ ਤੇ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਇਸ ਨੂੰ ਵਧਾਉਣ ਬਾਰੇ ਵੀ ਵਿਚਾਰ ਕਰਾਂਗੇ ਇਸ ਵਾਸਤੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਆਬ ਨੇ ਕਿਹਾ ਕਿ ਕੈਨੇਡੀਅਨ ਮੇਡ ਸਟੀਲ ਅਤੇ ਹੋਰਨਾਂ ਚੀਜ਼ਾਂ ਨੂੰ ਅਫੋਰਡੇਬਲ ਬਣਾਉਣ ਲਈ ਡੀਜ਼ਲ ਅਤੇ ਗੈਸ ਐਕਸਾਈਜ਼ ਟੈਕਸ ਹੋਲੀਡੇ ਜਿਹੜਾ ਹੈ ਉਸਨੂੰ ਵਧਾਉਣ ਦੀ ਗੱਲ ਜਿਹੜੀ ਹੈ ਕਰਨੀ ਚਾਹੀਦੀ ਅਤੇ ਇੰਡਸਟਰੀਅਲ ਕਾਰਬਨ ਟੈਕਸ ਨੂੰ ਜਿਹੜਾ ਹੈ ਉਹ ਹਟਾ ਦੇਣਾ ਚਾਹੀਦਾ ਫੋਰ ਦ ਟਾਈਮ ਬੀਇੰਗ ਰਿਬੇਟ ਪ੍ਰੋਗਰਾਮ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦਾ ਐਫਰਟ ਹੈ ਕਿ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਦੇਸ਼ ਦੇ ਅੰਦਰੂਨ ਦੇ ਹਿੱਸਿਆਂ ਦੇ ਵਿੱਚ ਸਮਾਨ ਇੱਕ ਥਾਂ ਤੋਂ ਦੂਸਰੀ ਤੱਕ ਪਹੁੰਚਾਉਣ ਲਈ ਜਿਹੜਾ ਹੈ ਉਹ ਜ਼ਿਆਦਾ ਸੌਖਾ ਕੰਮ ਕੀਤਾ ਜਾਵੇ ਆਰਸੇਲੋਰ ਮਿੱਤਲ ਡੋਫੈਸਕੋ ਇਹ ਕੈਨੇਡਾ ਦੀ ਸਭ ਤੋਂ ਵੱਡੀ ਸਟੀਲ ਪ੍ਰੋਡਿਊਸਰ ਕੰਪਨੀ ਹੈ ਜੀ ਅਤੇ ਆਪ ਜੀ ਨੂੰ ਪਤਾ ਹੈ ਕਿ ਭਾਰਤੀ ਮੂਲ ਦੇ ਲਕਸ਼ਮੀ ਮਿੱਤਲ ਇਸ ਨੂੰ ਓਪਰੇਟ ਕਰਦੇ ਨੇ ਉਹਨਾਂ ਦੇ ਪ੍ਰੈਜੀਡੈਂਟ ਅਤੇ ਸੀਈਓ ਉਸ ਕੰਪਨੀ ਦੇ ਰੌਨ ਬਿਡਾਰਡ ਉਹਨਾਂ ਨੇ ਕਿਹਾ ਕਿ ਇਸ ਨਾਲ ਸਾਡੀ ਇੰਡਸਟਰੀ ਨੂੰ ਵਧੀਆ ਜਿਹੜਾ ਹੈ ਹੁਲਾਰਾ ਮਿਲੇਗਾ ਅਤੇ ਇਹ ਪ੍ਰੋਫਿਟ ਜਿਹੜਾ ਹੈ ਹਰੇਕ ਪ੍ਰੋਵਿੰਸ ਦੇ ਹਿੱਸੇ ਜਾਵੇਗਾ ਸੋ ਇਹ ਪ੍ਰੋਜੈਕਟ ਜਿਹੜੇ ਨੇ ਜ਼ਰੂਰੀ ਨੇ ਅਤੇ ਸਰਕਾਰਾਂ ਨੂੰ ਅਜਿਹਾ ਕਰਨਾ ਚਾਹੀਦਾ ਹੈ ਅਤੇ ਸਟੀਲ ਕਈ ਤਰੀਕਿਆਂ ਨਾਲ ਜਾਂਦਾ ਹੈ ਅਤੇ ਇੱਕ ਬਲੈਂਕਟ ਪ੍ਰੋਗਰਾਮ ਹੈ ਜਿਸ ਨਾਲ ਸਰਕਾਰ ਦੇ ਇਸ ਕਦਮ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਜੀ ਅਤੇ ਇੱਕ ਖਬਰ ਇਹ ਕਿ ਕੈਨੇਡਾ ਦੀ ਆਰਥਿਕਤਾ ਅਤੇ ਰੁਜ਼ਗਾਰ ਨੂੰ ਲੈ ਕੇ ਜੋ ਸਰਕਾਰੀ ਅੰਕੜੇ ਨਵੀਆਂ ਨੌਕਰੀਆਂ ਮਿਲਣ ਦਾ ਦਾਅਵਾ ਕਰ ਰਹੇ ਨੇ ਪਰ ਦੂਸਰੇ ਪਾਸੇ ਕੁਛ ਅੰਕੜੇ ਅਤੇ ਆਰਥਿਕ ਮਾਹਰ ਕੁਛ ਹੋਰ ਕਹਾਣੀ ਬਿਆਨ ਕਰ ਲੈਂਦੇ ਨੇ ਕਰਦੇ ਨੇ ਸਰਕਾਰੀ ਸਟੈਟਸਕੈਨ ਦੇ ਮੁਤਾਬਕ ਜੁਲਾਈ ਦੇ ਵਿੱਚ 75,000 ਨਵੀਆਂ ਨੌਕਰੀਆਂ ਦਾ ਦਾਅਵਾ ਕੀਤਾ ਗਿਆ ਅਤੇ ਬੇਰੁਜ਼ਗਾਰੀ ਦਰ ਜਿਹੜੀ ਇੰਪਲਾਇਮੈਂਟ ਅਨਇੰਪਲਾਇਮੈਂਟ ਰੇਟ ਹੈ ਇਹ 6.4% ਹੋਈ ਹੈ ਜਦਕਿ ਅਨਐਡਜਸਟਡ ਅੰਕੜਿਆਂ ਦੇ ਵਿੱਚ ਜੇ ਇਸ ਨੂੰ ਦੇਖਿਆ ਜਾਵੇ ਤਾਂ ਇਹ 75,000 ਨੌਕਰੀਆਂ ਪੈਦਾ ਨਹੀਂ ਹੋਈਆਂ 1,27,700 ਨੌਕਰੀਆਂ ਗਈਆਂ ਨੇ ਅਤੇ ਆਬਾਦੀ ਦੇ ਇਹ ਜਿਹੜੇ ਅੰਕੜੇ ਨੇ ਇਹਨਾਂ ਬਾਰੇ ਜਿਹੜੀ ਖੋਜ ਨਵੀਂ ਮਾਹਰ ਦੱਸ ਰਹੇ ਨੇ ਉਹਨਾਂ ਮੁਤਾਬਕ ਇਹਨਾਂ ਨੂੰ ਧਿਆਨ ਨਾਲ ਦੇਖਣਾ ਪਾਖਣਾ ਬਹੁਤ ਜ਼ਰੂਰੀ ਹੈ ਅਤੇ ਆਬਾਦੀ ਦੇ ਅਸਲ ਅੰਕੜਿਆਂ ਮੁਤਾਬਕ ਅਨਇੰਪਲਾਇਮੈਂਟ ਰੇਟ 7.6% ਹੋ ਸਕਦੀ ਹੈ ਇਹ CIBC ਬੈਂਕ ਨੇ ਇਹ ਜਿਹੜੇ ਅੰਕੜੇ ਨੇ ਦਿੱਤੇ ਨੇ ਸਟੈਟਿਸਟਿਕਸ ਕੈਨੇਡਾ ਸਟੈਟਸਕੈਨ ਵੱਲੋਂ ਜੁਲਾਈ ਮਹੀਨੇ ਦੇ ਲੇਬਰ ਫੋਰਸ ਸਰਵੇ ਦੇ ਅਨੁਸਾਰ ਸੀਜ਼ਨਲੀ ਐਡਜਸਟਡ ਅੰਕੜਿਆਂ ਵਿੱਚ ਕੈਨੇਡਾ ਦੀ ਆਰਥਿਕਤਾ ਨੇ 75,000 ਨਵੀਆਂ ਨੌਕਰੀਆਂ ਜੋੜੀਆਂ ਜਿਹਦੇ ਨਾਲ ਬੇਰੁਜ਼ਗਾਰੀ ਦਰ 0.1% ਘਟੀ ਅਤੇ ਇਹ ਜੁਲਾਈ 2024 ਨਾਲੋਂ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਜੇ ਅਸੀਂ ਸੂਬਿਆਂ ਦੀ ਗੱਲ ਕਰੀਏ ਤਾਂ ਓਨਟਾਰੀਓ ਵਿੱਚ ਬਹੁਤ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੁਜ਼ਗਾਰੀ ਦੀ ਦਰ ਘੱਟ ਕੇ 6.8% ਹੋਈ ਜਦਕਿ ਬ੍ਰਿਟਿਸ਼ ਕੋਲੰਬੀਆ ਵਿੱਚ 18,000 ਨੌਕਰੀਆਂ ਵਧਣ ਨਾਲ 6.2 'ਤੇ ਆਈ ਆ ਪਰ ਮਾਹਰ ਇਹ ਕਹਿ ਰਹੇ ਨੇ ਕਿ ਇੱਕ ਸੀਜ਼ਨਲ ਐਡਜਸਟਮੈਂਟ ਤੋਂ ਬਿਨਾਂ ਜੇ ਅਸੀਂ ਜਿਹੜੇ ਸਟੈਟ ਨੇ ਉਹਨਾਂ ਵੱਲ ਧਿਆਨ ਦੇਈਏ ਤਾਂ ਸਾਨੂੰ ਤਸਵੀਰ ਬਿਲਕੁਲ ਉਲਟ ਨਜ਼ਰ ਆਵੇਗੀ ਉਹਦੇ ਮੁਤਾਬਕ ਇਹ ਜਿਹੜਾ CIBC ਦੇ ਅਰਥ ਸ਼ਾਸਤਰੀ ਖੁਲਾਸਾ ਕਰਦੇ ਨੇ ਕਿ ਸਟੈਟਿਸਟਿਕਸ ਕੈਨੇਡਾ ਨੇ ਜਿਹੜੇ ਨੌਨ ਪਰਮਾਨੈਂਟ ਕੱਚੇ ਵਸਨੀਕ ਨੇ ਕੈਨੇਡਾ ਦੇ ਵਿੱਚ ਨੌਨ ਪਰਮਾਨੈਂਟ ਚਾਹੇ ਉਹ ਸਟੂਡੈਂਟ ਚਾਹੇ ਉਹ ਟੈਂਪਰੇਰੀ ਫੋਰਨ ਵਰਕਰ ਜਿਨ੍ਹਾਂ ਦੀ ਗਿਣਤੀ ਅਸਲ ਹੋਰ ਹੈ ਅਤੇ ਦੱਸੀ ਇਹਨਾਂ ਨੇ ਬਹੁਤ ਘੱਟ ਹੈ ਉਹ ਕਹਿੰਦੇ ਕਿ ਸਰਕਾਰੀ ਏਜੰਸੀ ਇਹ ਮੰਨਦੀ ਹੈ ਕਿ ਵੀਜ਼ਾ ਖਤਮ ਹੋਣ 'ਤੇ ਲੋਕ ਦੇਸ਼ ਛੱਡ ਕੇ ਚਲੇ ਗਏ ਨੇ ਜਦਕਿ ਬਹੁਤ ਸਾਰੇ ਲੋਕਾਂ ਨੇ ਵੀਜ਼ਾ ਐਕਸਟੈਂਡ ਕਰਵਾ ਲਏ ਨੇ ਜਾਂ ਹੋਰ ਵੀਜ਼ਾ ਕੈਟਾਗਰੀ ਦੇ ਵਿੱਚ ਚਲੇ ਗਏ ਨੇ ਅਤੇ ਕੈਨੇਡਾ ਦੇ ਵਿੱਚ ਹੀ ਹੈਗੇ ਨੇ ਇਸ ਕਰਕੇ ਅਸਲ ਵਿੱਚ ਇਹ ਬੇਰੁਜ਼ਗਾਰੀ ਨਹੀਂ ਘਟੀ ਸੋ CIBC ਦੇ ਮੁਤਾਬਕ ਜੇ ਇਹਨਾਂ ਕਾਮਿਆਂ ਨੂੰ ਵਾਧੂ ਜਿਹੜੇ ਹੈਗੇ ਜਿਨ੍ਹਾਂ ਨੂੰ ਸਮਝਿਆ ਜਾ ਰਿਹਾ ਕਿ ਉਹਨਾਂ ਦੇ ਵੀਜ਼ਾ ਐਕਸਪਾਇਰ ਹੋ ਗਏ ਅਤੇ ਮੁਲਕ ਵਿੱਚੋਂ ਚਲੇ ਗਏ ਨੇ ਇਹਨਾਂ ਨੂੰ

ਬੇਰੁਜ਼ਗਾਰੀ ਦੇ ਅੰਕੜਿਆਂ ਦੇ ਵਿੱਚ ਸ਼ਾਮਿਲ ਕਰ ਲਈਏ ਤਾਂ 7.6% ਵਿੱਚ ਤੱਕ ਜਾ ਰਹੀ ਹੈ ਇਹ ਜਿਹੜੀ ਅਨਇੰਪਲੋਇਮੈਂਟ ਹੈ ਜੋ ਕਿ ਕੋਵਿਡ ਤੋਂ ਬਾਅਦ ਸਭ ਤੋਂ ਮਾੜਾ ਲੈਵਲ ਹੈ। ਸੋ ਇਸ ਵਿੱਚੋਂ ਤੁਸੀਂ ਕਿਹਨੂੰ ਆਪਣਾ ਜਿਹੜਾ ਮੰਨਣਾ, ਬੇਸ ਕਿਹੜੀ ਚੀਜ਼ ਨੂੰ ਮੰਨਣਾ? ਅਤੇ ਉੱਧਰ ਸਟੈਟਿਸਟਿਕਸ ਕੈਨੇਡਾ ਵਾਲੇ ਮੰਨਦੇ ਨੇ ਕਿ ਸਤੰਬਰ ਮਹੀਨੇ ਵਿੱਚ ਆਬਾਦੀ ਦੇ ਅੰਕੜਿਆਂ 'ਚ ਵੱਡੀ ਸੋਧ ਕਰਨ ਜਾ ਰਹੇ ਨੇ, ਅਤੇ ਮਾਹਿਰੇ ਕਹਿੰਦੇ ਨੇ ਕਿ ਜਦੋਂ ਇਹ ਅੰਕੜੇ ਆਬਾਦੀ ਦੇ ਨਵੇਂ ਆਉਣਗੇ ਤਾਂ ਇਹਨਾਂ ਮੁਤਾਬਕ ਅਸਲ ਸਥਿਤੀ ਅਤੇ ਅੰਕੜਿਆਂ ਦੇ ਆਪਸੀ ਤਾਲਮੇਲ ਨੂੰ ਪੂਰੀ ਤਰ੍ਹਾਂ ਸਹੀ ਹੋਣ ਵਿੱਚ 12 ਤੋਂ 24 ਮਹੀਨੇ ਦਾ 2 ਸਾਲ ਤੱਕ ਦਾ ਸਮਾਂ ਲੱਗ ਸਕਦਾ। ਸੋ ਜੇ ਤੁਹਾਨੂੰ ਨੌਕਰੀ ਲੱਭਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਨਾ, ਤਾਂ ਇਹ ਵਹਿਮ ਨਹੀਂ, ਇਹ ਆਰਥਿਕਤਾ ਦੀ ਅਸਲ ਸਥਿਤੀ ਵੱਲ ਵੀ ਇਸ਼ਾਰਾ ਹੋ ਰਿਹਾ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਸੀਂ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇ ਸਕਦੇ ਹਾਂ। ਮਾਨਸ ਪਹੁਜਾ ਕਹਿੰਦੇ ਨੇ ਕਿ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ, ਤਾਂ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣਗੇ। ਮਾਨਸ ਪਹੁਜਾ ਉਹਨਾਂ ਦਾ ਫੋਨ ਨੰਬਰ ਹੈ 587-832-1208 5878-32-1208। YYC ਹੋਮ ਕੇਅਰ, ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਹੋਣਾ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਹੋਰਾਂ ਨੂੰ 825-760-0983 'ਤੇ ਕਾਲ ਕਰ ਲਓ। ਓਐਸਏ ਸਮਾਈਲ ਮੈਡੀਕਲ ਕਲੀਨਿਕ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ 'ਚ ਖੁੱਲ੍ਹ ਗਿਆ ਓਐਸਏ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ ਅਤੇ ਤੁਸੀਂ ਮਾਹਿਰ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ 587-617-4496 5876174696। ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ, ਅਤੇ ਇੱਕ ਵੱਡਾ ਸ਼ੋਰੂਮ ਹੈ। ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਉਹਨਾਂ ਦਾ ਫੋਨ ਨੰਬਰ ਹੈ ਜੀ 403-903-6757 4039-036-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ, ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰ ਲਓ 403-404-3535। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਇਸ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। ਇੱਥੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੋਂ ਲੈ ਕੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਵੀ ਖਾ ਸਕਦੇ ਨੇ। ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਖਾਣ ਲਈ ਪਹੁੰਚੋ ਮਦਰ ਇੰਡੀਆ ਰੈਸਟੋਰੈਂਟ। ਫੋਨ ਨੰਬਰ 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਹੋਰ ਟੋਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਫੋਨ ਨੰਬਰ ਹੈ 403-947-0060 ਪਿਕਸਲ ਫੋਟੋ ਸਟੂਡੀਓ। ਆ ਪ੍ਰੋਗਰਾਮ ਵਿੱਚ ਹੁਣ ਬਾਕੀ ਦੀਆਂ ਖਬਰਾਂ ਵੱਲ ਚੱਲਦੇ ਹਾਂ ਜੀ। ਕੈਨੇਡਾ ਦੇ ਵਿੱਚ ਕਈ ਸਾਰੀਆਂ ਬਾਈ ਇਲੈਕਸ਼ਨ ਹੋਣ ਜਾ ਰਹੀਆਂ ਨੇ, ਉਪ ਚੋਣਾਂ ਨੇ, ਪੈਂਡਿੰਗ ਨੇ। ਕੁਛ ਇੱਕ ਨੂੰ ਕਰਾਉਣ ਦਾ ਐਲਾਨ ਮਾਰਕ ਕਾਰਨੀ ਹੋਰਾਂ ਨੇ ਕਰ ਦਿੱਤਾ ਅਤੇ ਕੁਛ ਨੂੰ ਉਹਨਾਂ ਨੇ ਕਿਹਾ ਕਿ ਅੱਗੇ ਸਮਾਂ ਪਾ ਕੇ ਕਰਾਵਾਂਗੇ। ਲੇਕਿਨ ਇਸ ਵਿੱਚ ਇੱਕ ਹੋਰ ਸੀਟ ਜੁੜ ਗਈ ਹੈ। ਲਿਬਰਲ ਮੈਂਬਰ ਪਾਰਲੀਮੈਂਟ ਸ਼ੌਨ ਚੈਨ, ਉਹਨਾਂ ਨੇ ਅਸਤੀਫਾ ਦੇ ਦਿੱਤਾ ਅਤੇ ਉਹ ਕਹਿੰਦੇ ਨੇ ਕਿ 15 ਅਗਸਤ ਨੂੰ ਉਹਨਾਂ ਨੇ ਸੀਟ ਛੱਡ ਦੇਣੀ ਹੈ। ਸ਼ੌਨ ਚੈਨ ਜੋ ਕਿ ਚਾਈਨੀਜ਼ ਮੂਲ ਦੇ ਨੇ ਜੀ, ਅਤੇ ਸਕਾਰਬਰੋ ਨੌਰਥ ਜੋ ਓਨਟੇਰੀਓ ਦੇ ਵਿੱਚ ਹੈ, ਸਕਾਰਬਰੋ ਦੇ ਵਿੱਚ ਟੋਰਾਂਟੋ ਦੇ ਲਾਗੇ, ਉਹਨਾਂ ਨੇ ਕਿਹਾ ਕਿ 15 ਅਗਸਤ ਤੋਂ ਉਹ

ਛੱਡ ਰਹੇ ਨੇ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ। ਉਹਨਾਂ ਨੇ ਕਾਰਨ ਦੱਸਿਆ ਕਿ ਲੇਟ 2025 ਦੇ ਵਿੱਚ ਸਾਲ 2025 ਦੇ ਐਂਡ ਜਾਇ ਦੇ ਵਿੱਚ ਕਹਿੰਦੇ ਮੇਰਾ ਬਹੁਤ ਖਤਰਨਾਕ ਐਕਸੀਡੈਂਟ ਹੋਇਆ ਜਦੋਂ ਕਿ ਮੈਂ ਆਟਵਾ ਨੂੰ ਜਾ ਰਿਹਾ ਸੀ। ਉਹ ਜ਼ਿਆਦਾ ਉਮਰ ਦੇ ਨਹੀਂ ਹੈਗੇ ਸ਼ੌਂਚਨ, ਅਤੇ ਜਿਹਦੇ ਨਾਲ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਹੈਲਥ ਇਸ਼ੂਜ਼ ਹੋ ਗਏ ਨੇ ਅਤੇ ਮੈਂ ਵਾਰ ਵਾਰ ਆਪਣਾ ਕੰਮ ਕਰਨ ਲਈ ਆਟਵਾ ਨਹੀਂ ਜਾ ਸਕਦਾ, ਜਿੱਥੇ ਕਿ ਜਿਹੜਾ ਰੋਲ ਜਿਹੜਾ ਹੈ ਜੋ ਮੈਨੂੰ ਮਿਲਿਆ ਹੋਇਆ ਜੋ ਉਹ ਮੰਗ ਕਰਦਾ ਕਿ ਮੈਂ ਵਾਰ ਵਾਰ ਆਟਵਾ ਨੂੰ ਟਰੈਵਲ ਕਰਾਂ। ਇਸ ਕਰਕੇ ਮੈਂ ਫੈਸਲਾ ਕੀਤਾ ਕਿ ਮੈਂਬਰ ਪਾਰਲੀਮੈਂਟ ਵਜੋਂ ਮੈਂ ਅਸਤੀਫਾ ਦੇ ਦੇਵਾਂ। ਸਟੇਟਮੈਂਟ ਦੇ ਵਿੱਚ ਚੈਨ ਨੇ ਕਿਹਾ ਕਿ ਮੈਂ ਪੀ ਵਜੋਂ ਗ੍ਰੇਟੈਸਟ ਪ੍ਰਿਵਿਲੇਜ ਉਹਨਾਂ ਦਾ ਜੋ ਉਹਨਾਂ ਨੇ ਸਰਵ ਕੀਤਾ, ਅਤੇ ਕਹਿੰਦੇ ਜੋ ਵੀ ਇਸ ਵਿੱਚ ਆਵੇ, ਇਸ ਰਾਈਡਿੰਗ ਵਿੱਚ ਆਵੇ, ਉਹ ਵਧੀਆ ਤਰੀਕੇ ਨਾਲ ਕੰਮ ਕਰੇ। 2015 ਤੋਂ ਉੱਥੇ ਜਿਹੜੇ ਨੇ ਜੀ ਸਕਾਰਪਰੋ ਨੌਰਥ ਤੋਂ ਮੈਂਬਰ ਪਾਰਲੀਮੈਂਟ ਬਣਦੇ ਨਜ਼ਰ ਆ ਰਹੇ ਨੇ। ਸੋ ਸੋਸ਼ਲ ਮੀਡੀਆ ਦੀ ਪੋਸਟ 'ਤੇ ਮਾਰਕ ਕਾਰਨੀ ਨੇ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕੀਤਾ, ਅਤੇ ਜੋ ਸਰਵਿਸ ਉਹਨਾਂ ਨੇ ਨੌਰਥ ਉਹਨਾਂ ਨੇ ਸਕਾਰਪਰੋ ਨੌਰਥ ਦੇ ਲੋਕਾਂ ਦੀ ਕੀਤੀ ਹੈ ਅਤੇ ਪ੍ਰਜੈਂਟ ਕੀਤਾ, ਅਤੇ ਉਹ ਕਹਿੰਦੇ ਨੇ ਕਿ ਅਸੀਂ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ ਅਤੇ ਜੋ ਵੀ ਅੱਗੇ ਹੋਵੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਉਸ ਵਿੱਚ ਸਫਲਤਾ ਮਿਲੇ ਇਸ ਦੀ ਵੀ ਅਸੀਂ ਜਿਹੜੀ ਹੈ ਦੁਆ ਕਰਦੇ ਹਾਂ ਜੀ। ਸੋ ਖਰਾਬ ਸਿਹਤ ਜੋ ਐਕਸੀਡੈਂਟ ਦੇ ਕਾਰਨ ਉਹ ਦੱਸ ਰਹੇ ਨੇ ਕਿ ਮੇਰਾ ਹਾਦਸਾ ਹੋ ਗਿਆ ਸੀ ਉਹਦੇ ਕਾਰਨ ਉਹਨਾਂ ਨੇ ਦਿੱਤੀ ਹੈ ਜੀ। ਸੋ ਹੋਰ ਵੀ ਬਹੁਤ ਸਾਰੇ ਦੇ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਪਿਛਲੇ ਹਫ਼ਤੇ ਕੰਜ਼ਰਵੇਟਿਵ ਐਮ ਪੀ ਲੈਰੀ ਬਰੌਕ ਜੋ ਕਿ ਬ੍ਰੈਂਟਫਰਡ ਬ੍ਰੈਂਟ ਸਾਊਥ ਤੋਂ ਹੈਗੇ ਨੇ ਕੰਜ਼ਰਵੇਟਿਵ ਐਮ ਪੀ, ਉਹਨਾਂ ਨੇ ਵੀ ਕਹਿਤਾ ਕਿ ਸਤੰਬਰ 18 ਤੋਂ ਉਹ ਆਪਣੀ ਸੀਟ ਛੱਡ ਰਹੇ ਨੇ ਜੀ। ਇਸ ਤੋਂ ਇਲਾਵਾ ਸਸਕੈਚੁਅਨ ਤੋਂ ਕੰਜ਼ਰਵੇਟਿਵ ਐਮ ਪੀ ਕੈਥੀ ਵੈਗਨਟਾਲ ਜਿਹੜੇ ਨੇ ਉਹਨਾਂ ਨੇ ਕਹਿਤਾ ਸੀ ਕਿ ਉਹ ਅਗਸਤ ਦੇ ਅਖੀਰ ਵਿੱਚ ਛੱਡ ਰਹੇ ਨੇ, ਅਤੇ ਸਾਬਕਾ ਲਿਬਰਲ ਕੈਬਨਿਟ ਮਿਨਿਸਟਰ ਸਟੀਵਨ ਗਿਲਬਰਟ ਵੀ ਕਹਿ ਰਹੇ ਨੇ ਕਿ ਮੈਂ ਆਪਣੀ ਸੀਟ ਛੱਡ ਰਿਹਾ। ਇਸ ਵੇਲੇ ਐਨ ਡੀ ਪੀ ਇਸ ਵੇਲੇ ਆਜ਼ਾਦ ਅਤੇ ਸਾਬਕਾ ਐਨ ਡੀ ਪੀ ਅਲੈਗਜੈਂਡਰ ਬੋਲਰਾਈਸ ਵੀ ਕਹਿੰਦੇ ਨੇ ਕਿ ਮੈਂ ਇਸ ਸਮਰ ਦੇ ਵਿੱਚ ਰਿਜ਼ਾਈਨ ਦੇ ਦੇਣਾ ਹੈ। ਸੋ ਜੋ ਨਿਯਮ ਹੁੰਦਾ ਹੈ ਕਿ ਜਦੋਂ ਸੀਟ ਖਾਲੀ ਹੋ ਜਾਂਦੀ ਤਾਂ 11 ਦਿਨਾਂ ਤੋਂ ਲੈ ਕੇ 180 ਦਿਨਾਂ ਦੇ ਵਿੱਚ ਵਿੱਚ ਬਾਈ ਇਲੈਕਸ਼ਨ ਜਿਹੜੀ ਹੈ ਕਾਲ ਕਰ ਦਿੱਤੀ ਜਾਂਦੀ ਹੈ। ਇਸ ਵੇਲੇ ਤਾਜ਼ਾ ਸਥਿਤੀ ਦੇ ਮੁਤਾਬਕ ਕਾਰਨੀ ਮਾਰਕ ਕਾਰਨੀ ਦੀ ਲਿਬਰਲ ਪਾਰਟੀ ਕੋਲ 172 ਸੀਟਾਂ ਨੇ ਜੋ ਕਿ ਮੈਜੋਰਟੀ ਸਰਕਾਰ ਬਣਾਉਣ ਲਈ ਜਿੰਨੀਆਂ ਚਾਹੀਦੀਆਂ ਨੇ ਬਿਲਕੁਲ ਉਨੀਆਂ ਨੇ। ਹਾਊਸ ਆਫ ਕਾਮਨਸ ਜਿਹੜਾ ਹੈ ਸਤੰਬਰ 21 ਨੂੰ ਅਗਲਾ ਜਿਹੜਾ ਹੈ ਇਸਦਾ ਸੈਸ਼ਨ ਜਿਹੜਾ ਹੈ ਜੀ ਉਹ ਸ਼ੁਰੂ ਹੋਣ ਜਾ ਰਿਹਾ। ਗੱਲ ਰਾਜਨੀਤੀ ਦੀ ਚੱਲੀ ਹੈ, ਲਿਬਰਲ ਪਾਰਟੀ ਦੀ ਚੱਲੀ ਹੈ, ਇਲੈਕਸ਼ਨਾਂ ਦੀ ਚੱਲੀ, ਅਤੇ ਉੱਧਰ ਓਨਟੇਰੀਓ ਵਿੱਚ ਭਾਵੇਂ ਡਗਫੋਰਡ ਅਜੇ ਥੋੜ੍ਹਾ ਹੀ ਸਮਾਂ ਹੋਇਆ ਉਹਨਾਂ ਨੂੰ ਸਰਕਾਰ ਬਣਾਈ ਨੂੰ, ਪਰ ਲਿਬਰਲ ਵਾਲੇ ਜੋ ਜਿਨ੍ਹਾਂ ਨੇ ਵੱਡੀ ਮਾਤ ਖਾਧੀ ਸੀ ਓਨਟੇਰੀਓ ਵਿੱਚ, ਲਿਬਰਲ ਪਾਰਟੀ ਆਪਣਾ ਨਵਾਂ ਲੀਡਰ ਚੁਣੇਗੀ, ਅਤੇ ਇਹਦੇ ਵਿੱਚ ਓਨਟੇਰੀਓ ਵਾਲੇ ਜਿਹੜੇ ਨੇ ਉਹ ਨਵਾਂ ਲੀਡਰ ਚੁਣਨਗੇ, ਅਤੇ ਡਗਫੋਰਡ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਤੋਂ ਲਗਾਤਾਰ ਹਾਰਨ ਤੋਂ ਬਾਅਦ ਓਨਟੇਰੀਓ ਲਿਬਰਲ ਇਸ ਵੇਲੇ ਲੀਡ ਕਰ ਰਹੇ ਨੇ ਨੰਬਰਾਂ ਦੇ ਮੁਤਾਬਕ, ਭਾਵ ਸਰਕਾਰ ਅਤੇ ਕੰਜ਼ਰਵੇਟਿਵ ਪਾਰਟੀ ਦੀ ਹੈ, ਪਰ ਲੇਅਰ ਸਟ੍ਰੈਟਜੀ ਦੇ ਜਿਹੜੇ ਪੋਲ ਜਿਹੜੇ ਪਿਛਲੇ ਮਹੀਨੇ ਦੇ ਅਖੀਰ 'ਤੇ ਆਏ ਸੀ ਉਸ ਵਿੱਚ ਓਨਟੇਰੀਓ ਲਿਬਰਲ ਪਾਰਟੀ ਨੂੰ 33% ਲੋਕਾਂ ਦੀ ਹਮਾਇਤ ਪ੍ਰਾਪਤ ਸੀ, ਅਤੇ ਜਦਕਿ ਪ੍ਰੋਗਰੈਸਿਵ ਕੰਜ਼ਰਵੇਟਿਵ ਨੂੰ 29% ਦੀ ਸੀ, ਅਤੇ ਫੋਰਡ ਦੀ ਸਪੈਸੀਫਿਕ ਅਪਰੂਵਲ ਰੇਟਿੰਗ ਸਿਰਫ 24% 'ਤੇ ਹੈ। ਇੱਕ ਹੋਰ ਸਰਵੇਖਣ ਦੇ ਮੁਤਾਬਕ ਫੋਰਡ ਦੀ ਪਾਰਟੀ ਦੀ ਸਪੋਰਟ ਘਟੀ ਹੈ, ਪਰ ਇਸ ਵੇਲੇ ਅਜੇ ਵੀ ਉਹ ਹੈਗੇ ਨੇ ਲੀਡ ਦੇ ਵਿੱਚ ਨੇ। ਸੋ ਲਿਬਰਲ ਵਾਲੇ ਪੋਜ਼ਿਟਿਵ ਮੂਵਮੈਂਟ ਦੇ ਵਿੱਚ ਨੇ, ਅਤੇ ਪਬਲਿਕ ਓਪੀਨੀਅਨ ਜਿਹੜਾ ਹੈ ਉਹਨਾਂ ਦਾ ਕਿੱਦਾਂ ਦਾ ਹੋਵੇਗਾ, ਅਤੇ ਜਦੋਂ ਉਹਨਾਂ ਦੇ ਲੀਡਰ ਜਿਹੜੇ ਨੇ ਬੋਨੀ ਕ੍ਰੋਮ ਵੀ ਜਿਹੜੇ ਸੀ ਉਹਨਾਂ ਨੇ ਜਨਵਰੀ ਦੇ ਵਿੱਚ ਰਿਜ਼ਾਈਨ ਕਰ ਦਿੱਤਾ ਸੀ, ਅਤੇ ਇਸ ਵੇਲੇ ਉਹ ਨਵੇਂ ਲੀਡਰ ਦੀ ਭਾਲ ਦੇ ਵਿੱਚ ਨੇ, ਅਤੇ ਇਹ ਕੈਨੇਡਾ ਦਾ ਸਭ ਤੋਂ ਆਬਾਦੀ ਦੇ ਲਿਹਾਜ਼ ਨਾਲ, ਆਰਥਿਕਤਾ ਦੇ ਲਿਹਾਜ਼ ਨਾਲ ਸਭ ਤੋਂ ਸਮਰੱਥ ਸੂਬਾ ਹੈ ਓਨਟੇਰੀਓ, ਅਤੇ ਪਾਰਟੀ ਦੀ ਵਾਗਡੋਰ ਹੁਣ ਕੌਣ ਸਾਂਭੇਗਾ, ਅਤੇ ਪਾਰਟੀ ਆਪਣਾ ਨਵੰਬਰ ਦੇ ਵਿੱਚ ਨਵਾਂ ਲੀਡਰ ਚੁਣ ਲਵੇਗੀ ਜੀ। ਇਸ ਵੇਲੇ ਜਿਹੜੇ ਲੀਡਰਸ਼ਿਪ ਦੇ ਉਮੀਦਵਾਰ ਨੇ ਜੀ, ਉਹਨਾਂ ਵਿੱਚੋਂ ਪ੍ਰਮੁੱਖ ਤੌਰ 'ਤੇ ਨਾਮ ਨਵਦੀਪ ਬੈਂਸ ਹੋਰਾਂ ਦਾ, ਜੋ ਕਿ ਸਾਬਕਾ ਫੈਡਰਲ ਮਿਨਿਸਟਰ ਨੇ, ਬੜੇ ਬੜੇ ਪੋਰਟਫੋਲੀਓ ਉਹਨਾਂ ਕੋਲ ਰਹਿ ਚੁੱਕੇ ਨੇ, ਫਾਰਮਰ ਸਾਇੰਸ ਐਂਡ ਇੰਡਸਟਰੀ ਮਿਨਿਸਟਰ ਵੀ ਰਹਿ ਚੁੱਕੇ ਨੇ ਜਸਟਿਨ ਟਰੂਡੋ ਦੀ ਸਰਕਾਰ ਦੇ ਵਿੱਚ। 2021 'ਚ ਰਾਜਨੀਤੀ ਛੱਡ ਗਏ ਸੀ ਫੈਡਰਲ ਦੀ, ਅਤੇ ਇਸ ਵੇਲੇ ਰੋਜਰਸ ਕਮਿਊਨੀਕੇਸ਼ਨ ਦੇ ਵਿੱਚੋਂ ਐਗਜੈਕਟਿਵ ਰਹਿ ਚੁੱਕੇ ਨੇ। ਸਟੈਫਨੀ

ਬੋਮੈਨ ਜਿਹੜੇ ਐਮ ਪੀ ਪੀ ਨੇ ਡੌਨ ਵੈਲੀ ਤੋਂ ਉਹ ਕਾਫੀ ਅੱਗੇ ਦੱਸੇ ਜਾਂਦੇ ਨੇ ਔਰ ਲੀ ਫੇਰਕਲੋ ਫਸਟ ਟਾਈਮ ਮੈਂਬਰ ਐਮ ਪੀ ਪੀ ਨੇ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਐਮ ਪੀ ਪੀ ਕਿਹਾ ਜਾਂਦਾ ਜੀ ਉੱਥੇ ਸੋ ਇਹ ਕੁਛ ਇਸ ਤਰ੍ਹਾਂ ਦੇ ਅਤੇ ਹੋਰ ਕਈ ਆਗੂ ਹੈਗੇ ਨੇ ਅਤੇ ਇਸ ਵੇਲੇ ਜਿਹੜੇ ਮੁੱਦੇ ਨੇ ਜੀ ਹੈਲਥ ਕੇਅਰ ਹੈ ਐਜੂਕੇਸ਼ਨ ਹਾਊਸਿੰਗ ਅਫੋਰਡੇਬਿਲਟੀ ਦੂਸਰੇ ਤੀਸਰੇ ਬਹੁਤ ਸਾਰੇ ਮੁੱਦੇ ਨੇ ਅਤੇ ਕੌਣ ਬਾਜ਼ੀ ਮਾਰੇਗਾ ਇਹ ਜਿਹੜਾ ਪਤਾ ਨਹੀਂ ਹੈ ਨਵਦੀਪ ਬੈਂਸ ਕੀ ਇਸ ਰੇਸ ਵਿੱਚ ਵੀ ਉਹਨਾਂ ਨੇ ਉਹ ਜਿੱਤ ਹਾਸਲ ਕਰਨਗੇ ਆਮ ਤੌਰ ਉਹਨਾਂ ਨੇ ਕਾਫੀ ਜਿਹੜਾ ਸਮਾਂ ਹੈ ਜੀ ਉਹਨਾਂ ਨੇ ਕਾਮਯਾਬੀ ਵਾਲਾ ਸਿਆਸਤ ਦਾ ਸਫ਼ਰ ਜਿਹੜਾ ਹੁਣ ਤੱਕ ਤੈਅ ਕੀਤਾ ਸੋ ਇਹ ਦੇਖਣਾ ਪਵੇਗਾ ਜੀ ਹੋਰ ਖ਼ਬਰਾਂ ਦੇ ਵਿੱਚ ਜਿਹੜਾ ਸਾਂਝੀ ਕਰ ਲੈਂਦੇ ਇੱਕ ਦੋ ਖ਼ਬਰਾਂ ਲੋਕਲ ਹੈਗੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਬਹੁਤ ਸਾਰੇ ਪ੍ਰੇਮੀ ਨੇ ਜੀ ਨਾ ਸਿਰਫ ਪੰਜਾਬੀ ਬਲਕਿ ਨੌਨ ਪੰਜਾਬੀ ਵੀ ਬਹੁਤ ਸਾਰੇ ਜਿਹੜੇ ਨੇ ਸਿੱਧੂ ਮੂਸੇਵਾਲੇ ਦੇ ਫੈਨ ਨੇ ਸਿੱਧੂ ਮੂਸੇਵਾਲੇ ਦੀ ਮੌਤ ਨਾਲ ਬਹੁਤ ਵੱਡਾ ਝਟਕਾ ਲੱਗਾ ਲੇਕਿਨ ਉਸ ਸਿੱਧੂ ਮੂਸੇਵਾਲੇ ਦੇ ਕਤਲ ਦੀ ਖ਼ਬਰ ਨੂੰ ਇੱਕ ਹੋਰ ਜਿਹੜੇ ਇੱਕ ਜੋ ਪੰਜਾਬ ਜੋ ਮਿਊਜ਼ਿਕ ਇੰਡਸਟਰੀ ਪੰਜਾਬੀ ਨੇ ਜੋ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਹਿੱਪ ਹੌਪ ਅਤੇ ਰੈਪ ਇੰਡਸਟਰੀ ਦੇ ਇੱਕ ਵੱਡੇ ਗਾਇਕ ਟੂਪੈਕ ਸ਼ਕੂਰ ਜਿਨ੍ਹਾਂ ਨੂੰ ਟੂਪੈਕ ਵੀ ਕਿਹਾ ਜਾਂਦਾ ਸੀ ਉਹਨਾਂ ਦੇ 30 ਸਾਲ ਪਹਿਲਾਂ ਹੋਏ ਕਤਲ ਦੇ ਮਾਮਲੇ ਦੇ ਵਿੱਚ ਟ੍ਰਾਇਲ ਸ਼ੁਰੂ ਹੋਇਆ ਜੀ ਲਾਸ ਵੇਗਸ ਦੀ ਅਦਾਲਤ ਦੇ ਵਿੱਚ ਇਸ ਮਾਮਲੇ 'ਚ ਜਿਊਰੀ ਦੀ ਚੋਣ ਨਾਲ ਮੁਕੱਦਮੇ ਦੀ ਰਸਮੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਗੈਂਗਸਟਰ ਡੁਆਇਨ ਕੈਫੀ ਡੀ ਡੇਵਿਸ ਅਤੇ ਮੁੱਖ ਦੋਸ਼ੀ ਵਜੋਂ ਕੇਸ ਚਲਾਇਆ ਜਾ ਰਿਹਾ ਪ੍ਰੋਸੀਕਿਊਟਰ ਕਹਿੰਦੇ ਨੇ ਕਿ 1996 ਦੇ ਵਿੱਚ ਇਸ ਡਰਾਈਵ ਬਾਈ ਸ਼ੂਟਿੰਗ ਦੇ ਹਮਲੇ ਦੀ ਸਾਜਿਸ਼ ਡੇਵਿਸ ਨਾਂ ਦੇ ਇਸ ਗੈਂਗਸਟਰ ਨੇ ਘੜੀ ਸੀ ਅਤੇ ਹਮਲਾਵਰਾਂ ਨੂੰ ਹਥਿਆਰ ਵਗੈਰਾ ਵੀ ਇਸੇ ਨੇ ਦਿੱਤੇ ਸੀ ਜ਼ਿਕਰਯੋਗ ਹੈ ਕਿ 7 ਸਤੰਬਰ 1996 ਨੂੰ 25 ਸਾਲਾਂ ਦੇ ਟੂਪੈਕ ਸ਼ਕੂਰ ਅਤੇ ਬਾਕਸਿੰਗ ਮੈਚ ਦੇਖ ਕੇ ਲਾਸ ਵੇਗਸ ਤੋਂ ਲੰਘਦੇ ਸਮੇਂ ਗੱਡੀ ਵਿੱਚ ਜਾਂਦਿਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਸੀ ਅਤੇ 30 ਸਾਲ ਤੱਕ ਇਹ ਕਤਲ ਅਣ ਸੁਲਝੀ ਪਹੇਲੀ ਬਣਿਆ ਹੋਇਆ ਪਰ ਲੇਕਿਨ 2019 ਵਿੱਚ ਡੇਵਿਸ ਦੀ ਇੱਕ ਕਿਤਾਬ ਅਤੇ ਵਾਇਰਲ ਇੰਟਰਵਿਊ ਤੋਂ ਮਿਲੇ ਸੁਰਾਗਾਂ ਤੋਂ ਬਾਅਦ 2023 'ਚ ਉਸ ਨੂੰ ਫੜ ਲਿਆ ਗਿਆ ਇਹ ਟੂਪੈਕ ਸ਼ਕੂਰ ਦੇ ਕੇਸ ਵਿੱਚ 30 ਸਾਲਾਂ ਬਾਅਦ ਇਨਸਾਫ਼ ਦੀ ਜਿਹੜੀ ਸ਼ੁਰੂਆਤ ਹੋਈ ਹੈ ਇਸ ਅਦਾਲਤੀ ਲੜਾਈ ਪੰਜਾਬੀਆਂ ਅਤੇ ਖਾਸ ਕਰਕੇ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਲਈ ਵੀ ਇਹ ਇੱਕ ਬੜੀ ਘਿਨਾਉਣੀ ਜਾਂ ਇੱਕ ਸਾਜਿਸ਼ ਅਤੇ ਇੱਕ ਜੋ ਦਰਦਨਾਕ ਯਾਦ ਨਾਲ ਵੀ ਜੁੜੀ ਹੋਈ ਹੈ ਜਦੋਂ ਵੀ ਰੈਪ ਸੰਗੀਤ ਕੱਲ ਸਟਰੀਟ ਲਾਈਫ ਜਾਂ ਕਿਸੇ ਚੋਟੀ ਦੇ ਗਾਇਕ ਦੀ ਇਸ ਤਰ੍ਹਾਂ ਮੌਤ ਹੁੰਦੀ ਹੈ ਤਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਜ਼ਿਕਰ ਆਉਣਾ ਕੁਦਰਤੀ ਹੈ ਕੁਛ ਸਮਾਨਤਾਵਾਂ ਦੋਨਾਂ ਦੇ ਚੀਜ਼ ਵਿੱਚ ਹੈਗੀਆਂ ਨੇ ਜੀ ਸ਼ਕੂਰ ਦੇ ਅਤੇ ਸਿੱਧੂ ਮੂਸੇਵਾਲੇ ਦੇ 29 ਮਈ 2022 ਨੂੰ ਮਾਨਸਾ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ ਅਤੇ 1996 ਵਿੱਚ ਅਮਰੀਕਾ ਦੀ ਧਰਤੀ 'ਤੇ ਟੂਪੈਕ ਸ਼ਕੂਰ ਦਾ ਜਿਹੜਾ ਕਤਲ ਹੁੰਦਾ ਉਸ ਵਿੱਚ ਕਈ ਚੀਜ਼ਾਂ ਮੇਲ ਖਾਂਦੀਆਂ ਨੇ ਦੋਵਾਂ ਦੇ ਵਿੱਚ ਗੈਂਗਵਾਰ ਅਤੇ ਕਤਲ ਜਿਹੜੇ ਸੀ ਦੋਵੇਂ ਆਪਣੀ ਗਾਇਕੀ ਦੇ ਸਿਖਰ 'ਤੇ ਸਨ ਅਤੇ ਦੋਵਾਂ ਦੀ ਬਲੀ ਗੈਂਗਵਾਰ ਅਤੇ ਆਪਸੀ ਰੰਜਿਸ਼ ਦੀ ਭੇਟ ਚੜ੍ਹੀ ਜਾਂ ਕੁਛ ਇਸ ਨੂੰ ਜੋ ਵੀ ਤੁਸੀਂ ਹੁਣ ਤੁਸੀਂ ਨਾਮ ਦੇ ਲਓ ਅਤੇ ਇਸ ਤੋਂ ਬਾਅਦ ਗੈਂਗਸਟਰਾਂ ਦੀਆਂ ਨੇ ਕਬੂਲਨਾਮੇ ਜਿਹੜੇ ਉਹਨਾਂ ਦੇ ਟੂਪੈਕ ਕੇਸ ਦੇ ਵਿੱਚ ਕੈਫੀ ਡੀ ਨੇ ਕਈ ਸਾਲਾਂ ਦੇ ਵਿੱਚ ਕਤਲ ਦੀ ਸਾਜਿਸ਼ ਰਚਨ ਦੀ ਗੱਲ ਸਵੀਕਾਰ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਫੜਿਆ ਠੀਕ ਉਸੇ ਤਰ੍ਹਾਂ ਮੂਸੇਵਾਲਾ ਕਤਲ ਕਾਂਡ ਵਿੱਚ ਲੋਰੈਂਸ ਬਿਸ਼ਨੋਈ ਗੋਲਡੀ ਬਰਾੜ ਵਰਗੇ ਗੈਂਗਸਟਰ ਜਿਹੜੇ ਨੇ ਜੀ ਸੋਸ਼ਲ ਮੀਡੀਆ 'ਤੇ ਇੰਟਰਵਿਊਜ਼ ਰਾਹੀਂ ਸ਼ਰੇਆਮ ਜ਼ਿੰਮੇਵਾਰੀਆਂ ਲੈ ਰਹੇ ਨੇ ਜੀ ਸੋ ਟੂਪੈਕ ਦੇ ਪਰਿਵਾਰ ਵਾਲੇ 30 ਸਾਲਾਂ ਤੱਕ ਇੰਤਜ਼ਾਰ ਕਰ ਰਹੇ ਨੇ ਅਤੇ ਉੱਧਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਉਹਨਾਂ ਦੇ ਅਤੇ ਕਰੋੜਾਂ ਪ੍ਰਸ਼ੰਸਕ ਜਸਟਿਸ ਪੌਰ ਸਿੱਧੂ ਮੂਸੇਵਾਲੇ ਦੀ ਮੰਗ ਕਰਦੇ ਇਨਸਾਫ਼ ਉਡੀਕ ਰਹੇ ਨੇ ਜੀ ਪ੍ਰੋਗਰਾਮ ਦੇ ਵਿੱਚ ਖ਼ਬਰਾਂ ਹੋਰ ਵੀ ਹੈਗੀਆਂ ਨੇ ਜੀ ਲੇਕਿਨ ਮਾਫ਼ੀ ਚਾਹੁੰਦੇ ਹਾਂ ਕਿ ਸਮਾਂ ਸਾਡਾ ਸਮਾਪਤ ਹੋ ਚੁੱਕਾ ਹੈ ਜੀ ਅਤੇ ਹੋਈਆਂ ਭੁਲਾ ਚੁੱਕਾ ਲਿਖੇ ਮਾਂ ਜੀ ਸਤਿ ਸ਼੍ਰੀ ਅਕਾਲ

0: ਦੀ ਲੋਕੇਸ਼ਨ ਚੁੱਪਚਾਪ ਟਰੈਕ ਕਰਨਾ ਜਾਂ ਉਸਦੇ ਫੋਨ ਦੀਆਂ ਗਤੀਵਿਧੀਆਂ ਤੇ ਕਾਬੂ ਰੱਖਣਾ ਵੀ ਅਬਿਊਜ਼ ਹੀ ਹੈ। ਟੈਕਨੋਲੋਜੀ ਰਾਹੀਂ ਕੀਤੀ ਜਾਣ ਵਾਲੀ ਬਦਸਲੂਕੀ ਸਰੀਰਕ ਨਹੀਂ ਹੁੰਦੀ, ਪਰ ਇਸ ਦਾ ਅਸਰ ਉਨਾ ਹੀ ਗੰਭੀਰ ਅਤੇ ਨੁਕਸਾਨਦਾਇਕ ਹੋ ਸਕਦਾ ਹੈ। ਜੇ ਤੁਸੀਂ ਜਾਂ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵਿਅਕਤੀ ਟੈਕਨੋਲੋਜੀ ਦੀ ਵਰਤੋਂ ਕਰਕੇ ਕਿਸੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਾਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਬਦਲਾਅ ਸੰਭਵ ਹੈ। ਹਿੰਸਾ ਨੂੰ ਖਤਮ ਕਰਨ ਬਾਰੇ ਹੋਰ ਜਾਣਕਾਰੀ ਲਈ alberta.ca/endgbv ਤੇ ਜਾਓ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
1: Calgary's oldest, biggest and only South Asian radio station, Sabarang Radio 94.7 FM.
2: Monday, Tuesday, Thursday, Friday 7 to 8 p.m. Sundays 1 to 5 p.m.
1: Visit sabarang.ca.
3: 94.7 FM Radio Sursangam. Har hafte 20 ghante suno. Monday to Friday, sham 4 to 5. Kuldeep Singh Vichar Charcha. Sham 8 to 9, Jitendra Pannu. Radio Sursangam.ca. Phone 403-585-0910. Radio Sursangam.
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया।
2: की होया?
1: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन।
2: ओहो रह गए ना फेर पिछे। मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है। तुसी आज ही उना नु फोन करो ते जल्दी तो जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको। फोन नंबर है मानस पहुजा 5878321208 या रमन वड़ैच 7807530001। सोनिक इंश्योरेंस।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
5: मर्सिडीज कार खरीदना चाहते हो? हुण कैनेडा दे विच तुहाडे सुपने सच होण दा समा आ गया।
6: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े। मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757। ਮਰਸੀਡੀਜ਼ ਬੈਂਜ਼।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ